ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀ ਮਾਂਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨਤੀ ਸੁਣ ਭਰਾ ਮੇਰੇ, ਦੇਹੋ ਨਾਮ ਕਰੇ ਆਪਣੇ ਚਿਹਰੇ, ਆਪਣੀ ਸਰਨ ਰਾਖ ਪ੍ਰਾਪਤ ਦਾਤੇ, ਗੁਰਪ੍ਰਸਾਦ ਕਿਨ ਬਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ।

ਐਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਦੀ ਮੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧਿਆਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ ਹਾਲਤ ਪਾਲਤ, ਮੁਖ ਉੱਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,
1: ਚੁੱਪ ਨਾ ਹੋਵੇ ਜੇ ਲਾਏ ਰਹਾ।

0: ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ
1: ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪਵਾਈਐ
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਨਾਨਕ ਹੁਕਮੇ ਜੇ ਬੁਝੈ ਤਾ ਹਮੈ ਕਹਿ ਨਾ ਕੋਏ
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
0: ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ
1: ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹਿ ਦੂਰ
0: ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾ

0: ਆਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ,
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
1: ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ।
0: ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਬਿਸਰ ਨਾ ਜਾਈ।
1: ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ।
0: ਜੇਤੀ ਸਿਰਠ ਪਾਈ ਬੇਖਾ, ਬਿਨ ਕਰਮਾ ਕੇ ਮਿਲੇ ਲਈ।
1: ਮੱਧ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ।
0: ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਬਿਸਰ ਨਾ ਜਾਈ।
1: ਜੀ ਜੁਗ ਚਾਰੇ ਯਾਰ ਜਾ, ਹੋਰ ਦਸੋਣੀ ਹੋਏ।
0: ਨਵਾਂ ਖੰਡਾਂ ਵਿਚ ਜਾਣੀਏ, ਨਾਲ ਚਲੇ ਸਭ ਕੋਏ।
1: ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੈ।
0: ਜੇ ਤਿਸ ਨਦਰ ਨਾ ਆਵੇ, ਤਾਂ ਬਾਤ ਨਾ ਪੁੱਛੇ ਕੇ।
1: ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ।
0: ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇਹੇ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ।
1: ਸੁਣੇ ਦੀਪ ਲੋ ਪਾਤਾਲ, ਸੁਣੇ ਪੋਹਿ ਨ ਸਕੈ ਕਾਲ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ।
1: ਸੁਣੇ ਈਸ਼ ਬਰਮਾ ਇੰਦ, ਸੁਣੇ ਮੁਖ ਸਲਾ ਹਨਮੰਦ।
0: ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ।
1: ਨਾਨਕ ਭਗਤਾ ਸਦਾ ਵਿਗਾਸ,
0: ਸੁਣੇ ਸਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਇਸਨਾਨ।
1: ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੈ ਸਹਿਜ ਧਿਆਨ।
0: ਨਾਨਕ ਭਗਤਾਂ ਸਦਾ

0: ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ
1: ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕੌਣ ਜੋਰ
0: ਜੀ ਜਾਤ ਰੰਗਾ ਕੇ ਨਾ

0: ਜਾਤ ਜਾਣੇ ਕੌਣ ਕੂਤ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਪਕਸਾਰ ਅਸੰਖ ਮੋਲੇ ਵਲਾਏ ਤਾਰ
0: ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਹੇ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ

0: ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲੇਖਣ ਬੋਲਣ।

0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ
1: ਵਾਜੀ ਨਾਲ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਖ ਪਰੀ ਸਿਓ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੂੰ ਪੌਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ
1: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਬੇਦਾ ਨਾਲੇ
0: ਗਾਵਹ ਮੋਹਣੀਆਂ ਮਨ ਮੋਹਨ ਸੁਰਗਾਂ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅਰਸਰ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਤਾਰੇ
0: ਸੇ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਤ ਸੀ ਵਡਿਆਈ
0: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਚਾਈ
0: ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੇ

0: ਪਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਖ ਪਾਤਸ਼ਾਹ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨਪਾ ਪ੍ਰਕਾਸ਼ਮ ਤੋਜ ਕਹੀ ਜੈ
1: ਕੋਟ ਇੰਦ੍ਰਿੰਦਾਨ ਸ਼ਾਹੋ ਸ਼ਨਾਹਨ ਗਣਿ ਜੈ ਕਰ
0: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਣ ਕਹਿਤ
1: ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸਮਤ ਭੁਜੰਗ ਪਰਿਆਦ ਛੰਦ
2: ਕਾਲੀ ਨਮਸਤੰ ਕਿਰਪਾਲ ਨਮਸਤੰ ਰੂਪੇ ਨਮਸਤੰ ਅਨੂਪੇ
1: ਨਮਸਤੰ ਪੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ
2: ਨਮਸਤੰ ਗੰਜੀ ਨਮਸਤੰ ਪੰਜੀ ਨਮਸਤੰ ਨਾਮੀ ਨਮਸਤੰ ਠਾਮੇ
1: ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ
2: ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ
1: ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ
2: ਨਮਸਤੰ ਗੰਜੀ ਨਮਸਤੰ ਪੰਜੀ ਨਮਸਤੰ ਉਦਾਰੀ ਨਮਸਤੰ
1: ਲੋਕੇ
2: ਨਮਸਤੰ ਸੋਕੇ
1: ਨਮਸਤੰ ਨਮਸਤੰ
2: ਗਾਹੇ ਨਮਸਤੰ ਬਾਹੇ ਨਮਸਤੰ ਤਰ ਵਰਗੇ ਨਮਸਤੰ ਸਰਗੇ
1: ਨਮਸਤੰ ਪ੍ਰਭੋਗੇ ਨਮਸਤੰ
2: ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ
1: ਨਮਸਤਸ ਦੇਵੇ ਨਮਸਤ

0: ਨਮਸਤੰਗ ਜਨਮੇ ਨਮਸਤੰਗ ਸੁਭਨਮੇ
1: ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
0: ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
1: ਨਮਸਤੰਗ ਦਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨੂੰ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ

0: ਗੋਬਿੰਦੀ
1: ਮੁਕੰਦੀ ਉਦਾਰੀ ਅਪਾਰੀ ਚੱਕਰ ਕਰਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੀ ਜਤ ਚੱਕਰ ਜਾਨੇ
2: ਚੱਕਰ
1: ਪਾਸੇ ਜਤ ਚੱਕਰ ਵਾਸੇ ਜਤ ਚੱਕਰ ਮਾਨੇ ਜਤ ਚੱਕਰ ਦਾਨੇ ਸਤਰ ਨ ਮਿੱਤਰ ਨ ਭਰਮ ਨ ਪਿੱਤਰ ਚਿੱਤਰ ਨ ਮਿੱਤਰ ਪਰਿ ਪਵਿੱਤਰ ਆਸ਼ਿਸ਼ ਦੇ ਸਕਿਆ ਪਿਜ ਭੀ ਸਕਿਆ ਅਗਨ ਕਰਮ ਕਿਆ ਪੰਜ ਭਰਮ ਧਰਮ ਤੁਝ ਕਿਆ ਸੁਖ ਵਰਨ ਸਰਵਾ ਭਰਨ
2: ਜਗਤਨ ਕੀਰਤੀ ਹੈ ਕਿ ਸ਼ਤਰੰਗ ਛਤਰੀ ਹੈ

0: ਸਰਬਤਰ ਮਾਨੇ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਪਾਉਣਾ ਹੈ
1: ਸਰਬਤਰ ਦੇਸ
0: ਹੈ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਓ ਕੇ ਸਰਬਤਰ ਪਾਹੂ
1: ਸਰਬਤਰ ਦੇਸ ਹੈ ਕੇ ਸਰਬਤਰ ਪੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ
0: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੀਖੀ ਕੇ ਸਰਬਤਰ ਭੀਖੀ
1: ਸਰਬਤਰ ਕਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
0: ਸਰਬਤਰ ਤਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਸਰਬਤਰ ਮਾਨੀਏ ਸਦੈਵ ਅੰਗ ਪ੍ਰਧਾਨੀ ਹੈ ਕੇ ਸਰਬਤਰ ਜਪੀਏ ਕੇ ਸਰਬਤਰ ਥਾਪੀਏ
0: ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ
1: ਕੇ ਸਰਬੰ ਕਲੀ ਮੇ ਕੇ ਪਰਮ ਪਹੀ ਮੇ ਕੇ ਆਕਲ ਲਾਮੇ ਕੇ ਸਾਹਿਬ ਕਲਾਮੇ
0: ਸੁਣ ਲਓ ਵਜੂ ਤਮਾਮ ਰੁਜੂ ਹੈ ਮੇ ਸੁ ਸਲਾਮ ਹੈ ਸਲਿਖਤ ਮੁਦਾਮ ਹੈ

0: ਹਾਜ਼ਰ ਹਜ਼ੂਰ ਹੈ ਮੇਰੇ ਸੋ ਸਲਾਮੈ ਸਮਸਤਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਜੀ ਦੰਦਾ ਕਿ ਰਾਜ ਕਰੇਂ ਦੰਦਾ ਕਰੀਮਲ ਕਮਾਲ ਹੈ ਕਿ ਸੋ ਜਮਾਲ ਹੈ
1: ਕਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਬਲ ਸ਼ਿਕਨ ਹੈ ਹਰਾਸਲ ਫਿਕਨ ਹੈ
0: ਪ੍ਰਣਾਸ ਸਮਸਤਲ ਨਿਵਾਸ ਅੰਜਨ ਕਨੀਮ ਹੈ ਰਜਾ ਕਰੀਮ ਹੈ
1: ਸਮਸਤਲ ਜੁਬਾ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕਨ ਪ੍ਰਣਾਸ ਹੈ ਵੈਸਲ ਨਿਵਾਸ ਹੈ ਕਿ
0: ਸਰਬਲ ਗਵਾਨ ਹੈ ਮੇਰੇ ਸਰਵਾਨ ਹੈ ਤਮਾਮਲ ਤਮੀਜਾ ਸਮਸਤਲ ਅਜੀਜ ਹੈ
1: ਪਰਮ ਪਰਮੀਸ ਹੈ ਸਮਸਤਲ ਅਜੀਜ ਹੈ ਅਦੇਸਲ ਲੇਖ ਹੈ ਅਮੇਸਲ ਪੇਖ ਹੈ ਜਮਾ
0: ਜਮਾ ਮੀ ਕੋਲੀ ਮੈਂ ਕਰੀਮਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਕਿ ਅਚਲਕ ਪ੍ਰਕਾਸ਼ ਹੈ ਕਿ ਮਿਤੋ ਸਵਾਸ ਹੈ ਕਿ ਅਜ

0: ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ
1: ਜੀਵ ਜਿਤੇ ਜਲ ਮੇ ਫਲ ਮੇ ਪਲ ਹੀ ਪਲ ਮੇ ਸਭ ਥਾਪ ਥਪੇ
0: ਵਰਦਾਪਨ ਬਾਹਰ ਜੈਤਨ ਪਾਪਨ ਕੇ ਬਹੁ ਪੁੰਜ ਖਪਾਂਗੇ
1: ਸਾਧ ਸੂਪ ਪ੍ਰਸੰਨ ਫਿਰੇ ਜਗ ਸਤਰ ਸਵੇ ਅਬ ਲੋਕ ਚਪੇਂਗੇ
0: ਨਵਿੰਦਰ ਗਿੰਦਰ ਨਰਾਧ ਬਜਾਨ ਤੁਰ ਲੋਕੋ ਰਾਜ ਕਰਾਂਗੇ
1: ਕੋਟਿਸ਼ ਨਾਨਕ ਜਾਦਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ
1: ਜੀ ਨਾਲ ਸ਼੍ਰੀ ਪਤ ਕੇ ਪਰਸੈ ਭਗਤੇ ਨਾਲ ਫੇਰ ਨਾ ਦੇ ਕਰੇਂਗੇ
0: ਦੋ ਲੋਚਨ ਮੂੰਦ ਕੈ ਬੈਠ ਧਿਆਨ ਲਗਾਇਓ
1: ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ
0: ਕੀ ਵਖਿਆਨ ਸੁ ਬੈਠ ਕੇ ਐਸੀ ਐਸੀ ਸੁਬਹਿ ਸੁ ਬਤਾਇਓ
1: ਸਾਚ ਕੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ
0: ਕਾਹੁ ਲਪਾਨ ਪੂਜ ਧਰਿਓ ਸੁਰ ਕਾਹੁ ਲੰਗਰ ਲਟਕਾਇਓ
1: ਕਾਹੁ ਲਖਿਓ ਹਰ ਬਾਚੀ ਦਿਸਾ ਮੈਂ ਕਾਹੁ ਪਛਾਕੋ ਸੀਸ ਨਵਾਇਓ
0: ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਸਭ ਤੁਮ ਕਾਬੂ ਆਫਤ ਮੋਹਿ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ
0: ਰੱਛਾ ਨਿਜ ਕਰਦੈ ਕਰੀਐ ਸਭ ਰਣ ਕੁਆ ਸੰਘਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਛਾੜ ਕੋਈ ਅਵਰਨ ਧਿਆਉ ਜੋ ਵਰ ਚਾਉ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਕਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ
0: ਆਬਾਦ ਮਜਹ ਬਰੀਏ ਮਰਨ ਕਾਲ ਕਾ ਤ੍ਰਾਸਨ ਵਰੀਏ
1: ਪੂਰਨ ਆਰੇ ਪਛਾ ਸ਼੍ਰੀ ਅਸਤੁ ਜੋ ਕਰਿਓ ਰੱਛਾ
0: ਸਾਕਲਿਓ ਮੈਂ ਰਾਖਨ ਆਰੇ ਸਾਹਿਬ ਸੰਤ ਸਹਾਇ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸੰਤਾ
0: ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ
1: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ
0: ਜੋਗੀ ਸ਼ਿਵ ਕੀ ਉਬੇਦ ਰਾਜ ਬ੍ਰਹਮਾ ਜੂਥੀਓ
1: ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ
0: ਸਭ ਜਗਤ ਬਨਾਯੋ ਦੇਵ ਦੈ ਜਚਨ ਉਪਜਾਯੋ
1: ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਤੁਸੀਂ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ
1: ਸਤਰਨ ਕੋ
0: ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
1: ਕਿਰਪਾ
0: ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਪਛਾਣੇ
0: ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇ ਅਪਾਰਾ
1: ਕਰ ਤੂੰ ਕਬ ਹੂੰ ਤੁਮੇ ਮਿਲ ਦੇ ਸਭ।

0: ਤੀ ਵਰਨ ਭੈਣ ਭੈਣ ਤੋਹ ਤੇ
1: ਤੀ
0: ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਈ ਭੂਪਾ ਮੂਲ ਰਾਜਾ ਹੋ ਬੈਠਾ ਕਉ ਸਿਮਟ ਭਯੋ ਸ਼ੰਕਰ ਕੈਠਾ ਰਚਾ ਮੀਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੂ
1: ਸਕਲ ਮਲੇਸ਼ ਕਰੋ ਰਣ ਕਰਦਾ
0: ਤਵ ਸ਼ਰਣੀ ਪਰੀ ਤਿਨਕੀ ਦੁਸ਼ਟ ਦੁਖ ਤੋ ਹੋਇ ਮਰੀ
1: ਚਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ
0: ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨ ਆਇਆ ਹੈ
1: ਰਕਸ਼ਾ ਹੋਏ ਕਾਈ ਸਭ ਕਾਲਾ ਦੁਸ਼ਟ ਰਿਸ਼ਟ ਕਰੇ ਤਤਕਾਲਾ
0: ਆਦਰ ਤਨ ਜਾਏ ਨਿਹਾਰ ਹੋ ਤਾਂ ਕਿ ਤਾਵ ਤਨ ਕੁਮਹਾਰ ਹੋ
1: ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸ਼ਵ ਸਕੇ ਨਾ ਕੋਈ
0: ਇਕ ਬਾਰ ਜੰਤ ਮੈਂ ਸੰਭਾਰਾ

0: ਨਾਮ
1: ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ
0: ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
1: ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬਣੀਆਂ ਨਾਮ
1: ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਘਰ ਸਪਾਗੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
1: ਵਸ ਕੀਤੇ ਕਾਰ

0: ਕਰਕੇ
1: ਗਿਆਨ ਸ਼ਬਦ ਸੱਚਾ
0: ਸੁਵਾਰਿਆ
1: ਜਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂ ਦੇ ਜਸ ਨੂੰ ਹੋਰ ਕਿਆ ਕਰ ਵਿਚਾਰਿਆ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ
0: ਪਿਆਰੇ ਸੋਈ ਜਨ ਪਾਵੇ
1: ਸੰਤ ਪਿਆਰੀ ਵਕਥ ਕੀ ਕਰੇ ਕਹਾਣੀ
0: ਕਥ ਕੇਰੀ

0: ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਰੱਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ
0: ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ
1: ਸਦਾ ਮੂਲੇ ਨਾ ਕੀ ਚਿਤ ਦੰਤ ਪਛੋਤਾਈਐ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ

0: ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।
1: ਹਰਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ,
0: ਲਾਭ ਲੋ ਓੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ।
1: ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ,
0: ਪਗਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ।

ਗੁਰ ਪ੍ਰਸਾਦੀ ਜਿਨੀ ਆਪ ਜ਼ਹਿਰ ਵਾਸਨਾ ਸਮਾਣੀ ਚਲੋ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ।

0: ਕੇ ਕਰਤਾ ਆਪੇ ਹੁਕਮ
1: ਵਰਤਾਈ, ਆਵੇਖ ਗੁਰਮੁਖ ਸਹਿ ਬੁਝਾਈ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ,
1: ਗੁਰਮੁਖ ਜਿਸਨੂੰ ਆਪ ਕਰੀ ਸੂਵਾਈ ਕਸਿਓ ਲਬਲਾਈ,
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ,
1: ਅਮਰ ਸ਼ਾਸਤਰ ਪੁਨ ਪਾਪ ਵਿਚਾਰ ਦੀ ਤੱਤੇ ਸਾਰ ਨਾ ਜਾਣੀ,
0: ਸਾਰ ਨਾ ਜਾਣੀ ਗੁਰੂ ਵਾਜੋ ਤੱਤੇ ਸਾਰ ਨਾ ਜਾਣੀ,
1: ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਹੈ ਨਾਨਕ ਸੋ ਤਤ ਪਾ ਜਿਸਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੇ।

0: ਤੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਜਾਇ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਜਤਰ ਵਿਸਰੈ ਮੋਪ ਜੈ ਭਾਉ ਦੂਜਾ ਲਾਇਆ ਮੁੱਲ ਕਹਿ ਮੁੱਲ ਨਾ ਪਾਇਆ ਜਾਈ ਐਸਾ ਸਤਿਗੁਰੁ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਈ ਆਪ ਮੁੱਲ ਕਹਿ ਭਾਗਤ ਨਾ ਕੇ ਨਾਨਕ ਜਨ ਹਰ ਪੱਲੇ ਪਾਈ
1: ਮੇਰੀ ਮਨ ਬੰਜਾਰਾ ਸਤ

0: ਪਿਆਸਨਾ ਤੂੰ ਅੰਨ ਸਦਾ ਤਰਹੀ ਤੇਰੀ ਪਿਆਸ ਨਾ ਜਾਏ
1: ਨਾ ਜਾਏ ਹੋਰ ਤੇ ਕੀਤਾ ਜੇ ਤੇਰਾ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ
1: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ
0: ਨਾਨਕ ਹੋਰ ਅੰਨ ਸਭ ਵਿਸਰੇ ਜਾਂ ਹਰ ਵਸੇ।

0: ਬੁਝਿਆ ਤਾਂ ਚਲਤ ਹੋਆ ਚਲਤ
1: ਨਦਰੀ ਆਇਆ ਕਾ ਮੂਲ ਰਚਿਆ ਜੋ ਤਰਾਖੀ ਤਾ ਤੂੰ ਜਗ ਮੈਂ ਆਇਆ
0: ਮਨ ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਮੰਗਲ ਨਤ ਸਖੀ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
1: ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ
0: ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
1: ਸਰੀਰ ਮੇਰੇ ਜਗ ਮਾਏ ਕਹਿ ਕਹਿ ਤੁਧ ਕਰਮ ਕਮਾਇਆ
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
1: ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਹੈ ਨਾਨਕ ਹੋ ਸਰੀਰ ਪ੍ਰਵਾਨ ਹੋ ਆਜਨ ਸਤਿਗੁਰ ਸਿਉ ਚਿਤ ਲਾਇਆ
0: ਨੇਤਰੋ ਮੇਰਿਓ ਹਰ ਬਿਨ
1: ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਪ੍ਰਸਾਦੀ ਬੁਝਿਆ ਜਾ ਵੇਖ ਹਰ ਇੱਕ ਹਰ ਬਿਨ ਅਵਰਨਾ ਕੋਈ ਪ੍ਰਭ ਨੂੰ ਮੇਰੇ ਸੱਚ ਸੁਣਨ ਨੂੰ ਪਠਾਈ
0: ਪਠਾਏ
1: ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਬਿਠਾਈ ਵਜਾਇਆ ਵਾਜਾ ਪਾਉਣ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਏਕ ਰੂਪ ਨਾਵ ਨਾਵ ਨੈ ਤਿਸ ਦਾ ਅੰਤ ਨਾ ਜਾਈ ਪਾਇਆ
0: ਨਾਨਕ ਹਰ ਪਿਆਰੇ ਜੀਓ ਗੁਫਾਨ ਵਾਜਾ ਪਵਨ ਵਜਾਇਆ
1: ਸਾਚਾ ਸੋਹਿਲਾ ਸਾਚਾ ਘਰ ਗਾਵੋ ਗੁਰਮੁਖ ਜਨਾ ਬੁਝਾਵੇ
0: ਸੱਚ ਸਭਨਾ ਕਾ ਖਸਮ ਹੈ।

ਨਾਲ ਜੁੜ ਜਾਏਗਾ। ਮਨ ਕੀ ਮਨ ਹੀ ਮਾਹੇ ਰਹੀ, ਕਹਿਣ ਲੱਗੇ ਇੱਥੇ ਜੀਵ ਦੀ ਜਿਹੜਾ ਹੈ ਉਹ ਅੰਤ ਹੋ ਜਾਂਦਾ ਹੈ, ਪਰ ਇਹਨਾਂ ਦੀ ਪੂਰਤੀ ਇੱਛਾਵਾਂ ਦੀ ਕਦੀ ਜ਼ਿੰਦਗੀ ਦੇ ਵਿੱਚ ਹੁੰਦੀ ਨਹੀਂ। ਇਸੇ ਲਈ ਜੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਅਤੇ ਕਹਿਣ ਲੱਗੇ ਨਾਮ ਇੱਦਾਂ ਦਾ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉੱਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਨਾਮ ਜਪਦਿਆਂ ਸਦਾ ਸਦੀਵੀ ਕਾਇਮ ਰਹਿਣ ਵਾਲਾ ਪਰਮੇਸ਼ੁਰ ਪਰਮਾਤਮਾ ਦਾ ਨਾਮ ਹੈ, ਉਹਨੂੰ ਜਪਦਿਆਂ ਹੇ ਮੇਰੇ ਮਨ, ਕਹਿਣ ਲੱਗੇ ਹਾਲਤ ਅਤੇ ਪਲਤ ਦੇ ਵਿੱਚ, ਹਾਲਤ ਇਸ ਲੋਕ ਵਿੱਚ, ਪਲਤ ਪਰਾਏ ਲੋਕ ਵਿੱਚ, ਕਹਿਣ ਲੱਗੇ ਜੇ ਇੱਛਾਵਾਂ ਦੀ ਪੂਰਤੀ ਕਰੀਏ ਤਾਂ ਲੋਕ ਵਿੱਚ ਰਹਿੰਦੇ ਹਾਂ, ਪਰ ਲੋਕ ਦਾ ਸੁੱਖ ਨਹੀਂ ਮਾਣਿਆ ਜਾ ਸਕਦਾ। ਜੇ ਨਾਮ ਜਪਦੇ ਹਾਂ ਤਾਂ ਲੋਕ ਦੇ ਅਤੇ ਪਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਮੁੱਖ ਉਜਲਾ ਹੁੰਦਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਮਨੁੱਖ ਆਪਣਾ ਮੁੱਖ ਜਿਹੜਾ ਉਜਲਾ ਕਰਨਾ ਚਾਹੁੰਦਾ। ਮੁੱਖ ਆਪਣਾ ਸੰਸਾਰ ਦੇ ਵਿੱਚ ਲੈ ਕੇ ਵੀ ਜਾਂਦਾ ਅਤੇ ਕਹਿੰਦਾ ਕਿ ਦਾਗ ਨਾ ਲੱਗੇ, ਮੁੱਖ ਮੇਰਾ ਉਜਲ ਰਹੇ, ਨਿੱਤ ਆਸ ਰੱਖਦਾ। ਅਤੇ ਜੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਏ ਕਿ ਲੋਕ ਅਤੇ ਪਰਲੋਕ ਦੇ ਸੁੱਖ ਵੀ ਮਿਲਦੇ ਨੇ, ਮੁੱਖ ਉਜਲ ਹੁੰਦਾ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ। ਇੱਕ ਦੋ ਚਾਰ ਦੋ ਸਾਲ ਦਸ ਸਾਲ ਨਹੀਂ, ਨਿੱਤ ਹੀ ਐਸੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੂੰ ਨਿਰੰਜਨਾ ਤੋਂ ਭਾਵ ਮਾਇਆ ਦੀ ਕਾਲਖ ਤੋਂ ਪਰੇ ਰਹਿਣ ਵਾਲਾ ਪਰਮੇਸ਼ੁਰ ਜਿਹੜਾ ਹੈ, ਕਹਿਣ ਲੱਗੇ ਉਹਨੂੰ ਪੁਰਖ ਨੂੰ ਸਦਾ ਯਾਦ ਕਰਨਾ ਚਾਹੀਦਾ, ਧਿਆਉਣਾ ਚਾਹੀਦਾ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ, ਜ਼ਹਿਰ ਸਿਮਰਨ ਪਇਆ ਤੈਂ ਉਪਾਦਗਤ ਕੀਨੀ ਵਡ ਭਾਗੀ ਹਰ ਜਪਨਾ। ਜਿਸ ਹਿਰਦੇ ਘਰ ਵਿੱਚ ਫਿਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਆ ਜਾਏ, ਕਹਿਣ ਲੱਗੇ ਫਿਰ ਉਹ ਵੱਡੇ ਭਾਗਾਂ ਵਾਲਾ ਜੀਵ ਹੁੰਦਾ, ਉਹ ਆਪਣੀ ਉਪਾਧੀ ਸਾਰੇ ਦੁੱਖ ਜਿਹੜੇ ਦੂਰ ਕਰ ਲੈਂਦਾ। ਜਨ ਨਾਨਕ ਕੋ ਗੁਰ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਦਾਸ ਨਾਨਕ ਨੂੰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਇਹ ਨਾਮ ਜਪਣ ਵਾਲੀ ਮਤ ਜਿਹੜੀ ਉਹ ਦੇ ਦਿੱਤੀ। ਨਾਮ ਜਪ ਕੇ ਹੀ ਭਵ ਜਲ ਨੂੰ ਤਰ ਸਕਦੇ ਹਨ, ਭਵ ਜਲ ਨੂੰ ਪਾਰ ਕਰ ਸਕਦੇ ਹਾਂ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਅਸੀਂ ਵੀ ਐਸੇ ਪਰਮੇਸ਼ੁਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਸਾਨੂੰ ਵੀ ਨਾਮ ਜਪਣ ਦੀ ਮਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਣ, ਅਸੀਂ ਵੀ ਨਾਮ ਜਪ ਕੇ ਐਸੇ ਭਵ ਜਲ ਨਾ ਤਰਨ ਵਾਲੇ ਸੰਸਾਰ ਸਮੁੰਦਰ ਨੂੰ ਸੌਖਿਆਂ ਹੀ ਪਾਰ ਕਰ ਜਾਈਏ, ਤਰ ਜਾਈਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗਤ ਦੇ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਜੁਗ ਜੁਗ ਫਿਰ ਬਟਾਈ ਕੇ ਨੀ ਪੁੱਜੇ ਦਾ ਸਾਜੁ ਗ੍ਰਹਿ ਸੰਤੋ ਕਾ ਧਰਮ ਰਜ ਤੇ ਕਾ ਜੂਰ ਗ੍ਰਥਵਾ ਦੁਆਪਰ ਤਪੇ ਕਾ ਸਤ ਗ੍ਰਥਵਾ ਕਲ ਜੁਗ ਰਤ ਗਣ ਕਾ ਕੂੜ ਕੀ ਰਥਵਾ ਮਹਲਾ ਪਹਿਲਾ
1: ਸ਼ਾਮ ਕਹੇ ਸਿਤਮ ਸਵਾਮੀ ਸਚ ਮੈਂ ਆਸੇ ਸਾਚ ਰਹਿ ਸਭ ਕੋ ਸਚ ਸਮਾਵੇ ਸਭ ਕੋ ਸਚ ਸਮਾਵੇ

ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਕੀਆ ਕੱਲ ਮੈਂ ਬੇਦ ਅਥਰਵਣ ਹੂਆ ਨਾਮ ਖੁਦਾਈ ਵੱਲੋਂ ਭਇਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀਆਂ ਮੁਲਕੀਆ ਚਾਰੇ ਵੇਦ ਹੋਏ।

ਕਰਿਆ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕੂੜ ਰਿਹਾ ਪ੍ਰਭੂ ਮੱਥੇ ਟਿੱਕਾ ਤੇ ਧੋਤੀ ਕ ਖਾਈ ਹੱਥ ਛੁਰੀ ਜਗਤ ਕਸਾਈ

ਲੱਗਾ ਆਪਣੇ ਸਲੋਕ ਹੱਥੀ ਜਾਈ ਸੁੱਟਿਆ ਕਿਸੇ ਲੱਗਾ ਦੁੱਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਭੰਗਾਂ ਪਾਏ ਕਿਰਤਾਂ ਪਾਪ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤੇ ਦੂਜੇ ਨਾਮ ਨਾਲ।

ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੇ ਸਿਮਰਨ ਅਨਦਿਨ ਜਾਗੈ, ਪ੍ਰਭ ਕੇ ਸਿਮਰਨ ਭਉ ਨਾਮ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਨ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੈ ਦੂਜਾ, ਪ੍ਰਭ ਕੇ ਸਿਮਰਨ ਤੀਰਥ ਸ਼ਿਨਾਨੀ, ਪ੍ਰਭ ਕੇ ਸਿਮਰਨ ਦਰਗਾ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੋ ਫਲ ਫਲਾ।

ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗਬੀ ਦੁਪਾਈ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਗੁਰਮੁਖ ਪਰਮਗਤ ਪਾਈਐ ਛੂਟ ਨਹੀ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਈ ਅਨਕ ਬਿਗੰਜੈ ਸੰਘਾਰੈ ਹਰਿ ਕਾ ਨਾਮ ਤਤਕਾਲ ਉਧਾਰੈ ਅਣਕ ਜੋਨ ਜਨਮੈ ਮਰਜਾਮ ਨਾ

ਜੇ ਮਾਰ ਕੇ ਗਨ ਜਾਹੇ ਨਾ ਕੋ ਸਾਰ ਕਾ ਨਾਮ ਮੁਆ ਸੰਘ ਤੋਸਾ ਜੈ ਪੈਂਡਾ ਮੈਂ ਅੰਧ ਗੁਬਾਰ ਹਰ ਕਾ ਨਾਮ ਸੰਘ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿੰਝਾਨੂ ਹਰ ਕਾ ਨਾਮ ਤੇ ਨਾਲ ਪਛਾਨੋ ਜਹਾਂ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਾਤ ਰਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਮੁਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ।

ਏਕ ਅਨੇਕ ਅਗਨੀ ਬੂਝੈ ਕੁਟ ਪਾਵ ਦਰਗੈ ਨੀ ਸਿਜੈ ਸੂਰਸ਼ਨਾਹੀ ਉਪਿਆਲ ਮੋਇ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੁੱਲੈ ਸਹਿ ਸੋ ਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਹੋ ਸਾਧ ਸੰਗ ਜਾਕੈ ਮਿਟੇ ਬਿਮਾਨ ਹੋ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਲ ਕਿਰੀਨਾ ਰਾ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ

ਕਰਨ ਕਰਾਵਣ ਹਾਰ ਸੁਆਮੀ ਸਲਗਟਾ ਕੇ ਅੰਤਰ ਜਾਮੀ ਆਪਣੀ ਗਤ ਮਿਰਜਾ ਨੂੰ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਵਰਨ ਜਾਨ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਹਿਲ ਕਿਰਿਆ ਮੈਂ ਉੱਤਮ ਕਿਰਿਆ ਸਾਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਣੀ ਸਗਲ

ਕਵਣ ਮੋਤੇ ਕਮ ਦਿਸਟਾ ਨੇ ਜਿਨ ਤੂੰ ਸਾਜ ਸਵਾਰ ਸਿਗਾ ਰਿਹਾ ਕਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰ ਹੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਦ ਸਹਿਨ ਮੁਕਿਓ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਓ ਤੋ ਨਾਨਕ ਸੀਜਾ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਤ ਸਹਿਜੇ ਪ੍ਰਸਾਦ ਪੀ ਵੈ ਸੀਤਲ ਜਲਾ ਸੁਖਦਾਈ ਪਾਉਣ ਪਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਤ ਬਸਾ ਦਿਨੇ ਅਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਔਰ ਸੰਘ ਰਚਨਾ ਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਦ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕਿਸੇ ਵਾ ਨਵ ਨਿਧ ਪਾਵੈ ਦਾਸਿਓ ਮੂੜਾ ਮਨ ਨੀ ਲਾਵੈ ਜੋਟਾ ਕਰਸਾ ਸਦਾ ਹਜੂਰੇ ਤੱਕ ਵੰਦਾ ਜਾਂਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਸੈ ਬਸਾਰੈ ਮੁਗਦਾ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਰ ਭਾਰਤ ਤਿਆ ਕੌਡੀ ਸੰਘ ਰਚੈ ਸਾ ਛੋੜ ਛੂੜ ਸੰਘ ਮਚੈ ਜੋ ਸ਼ਰਮਾ ਸੋ ਅਸਤ੍ਰ ਕਰ ਮਾਨੈ ਜੋ ਹੁਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਘ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤ ਪ੍ਰੀਤ ਬਸਮ ਸੰਘ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਰ ਪੇਕ ਅੰਤਰ ਮਲ ਮਾਇਆ ਸ਼ਪਸ਼ਨਾਏ ਕਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਸ਼ਿਨਾਨ ਅੰਤਰ ਵਿਆਪੈ ਲੋਭ ਸੁਹਾਨ ਅੰਤਰ ਅਗਨ ਬਾਰਤਨ ਸੁਹਾਗ ਅਲਪਾਤਰ ਕੈਸੇ ਤਰੇ ਅਥਾ ਜਾ ਕੈ ਅੰਤਰ ਬਸੈ ਪ੍ਰਭਾਵ ਨਾਨਕ ਤੇਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੈ ਕਰਗੇ ਲਿਹੋ ਓੜ ਨਿਭਾਵੈ ਕਾਂ ਬੁਜਾਰ ਤੂਜੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੇ ਤੋ ਪੀਸਰ ਭੰਗੋ ਕੈ ਪਿੰਗਲ ਪਰਬਤ ਪਰ ਭਵਣ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸੋ ਆਵੈ ਨਾਚੀਤ ਜੋ ਬਹਿਰਾਈ ਤਾਸਿਉ ਪ੍ਰੀਤ ਬਲੂਐ ਕੇ ਗ੍ਰਹਿ ਪੀਤਰ ਬਸੈ ਅੰਧਕੀਲ ਮਾਇਆ ਰੰਗ ਰਸੈ ਦੜ ਕਰਮਾਨੈ ਮਨੈ ਪ੍ਰਤੀਤ ਕਾਲ ਨਾਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਆਹੂ ਜੁਗਤ ਬਿਆਨ ਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮ

ਮੈਂ ਬਧ ਜਾਇ ਅਸ਼ਟਵਰੀ ਦਸ ਬਸੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਬੀਨਾ ਦੇ ਦਸ ਬੀ ਹਿਰਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਉ ਮਨ ਬੂਠਾ ਜਿਸ ਜਿਨੇ ਆਪਣਾ ਹੁਕਮ ਮਨਾਇਆ ਸਰਬ ਤੋਖ ਨਾਨਕ।

ਮਾਨ ਕਿਛ ਬਹੁ ਕਛ ਬਹੁ ਰਸਾਲੇ, ਆਪਣੀ ਮਾਨ ਕਛ ਬਹੁ ਰਸਾਲੇ, ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਜਾਗਿਆ ਰਾਖਿਆ ਪ੍ਰਭ ਕੀ ਆਗਿਆ, ਮਨ ਨੇ ਮਾਥਿਆ ਉਸ ਤੇ ਚੌਗੁਣ ਕਰਿਆ ਨਿਹਾਲ, ਨਾਨਕ ਸਾਹਿਬ ਸਦਾ ਦਿਆਲ ਅਨਕ ਮਾਤ ਮਾਇਆ ਕੇ ਹਿਤ ਸਰ ਪਰੋਵਤ ਜਾਣਾ, ਨੇਤ ਬਿਰਖੀ ਸਹਿ ਸਿਉ ਰੰਗਲਾਵੈ, ਉਹ ਬਿਨ ਸਹਿ ਮਨ ਪਛਤਾਵੈ, ਜੋ ਦਿਸੈ ਸੋ ਚੱਲਣ।

ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲਿਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਨਾਮ ਲਏ ਬਿਰਤੀ ਸਾਖਤ ਕੀ ਯਾਰ ਜਾ ਸਾਚ ਬਿਨਾ ਕਿਉ ਵਸੂਚਾ ਬਿਰਤਾ ਨਾਮ ਬਿਨਾ ਧਨਿਆਂਦ ਮੁਕਾਵਤਾ ਕੈ ਦੁਰਗੰਧਾ ਬਿਨ ਸਿਮਰਨ ਦਿਨ ਰਹਿਣ ਬਿਰਥਾ ਬੇਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਅਜੋ ਕਿਰਪਣ ਕੇ ਨਿਰਾਰਥ ਧਾਮ ਤਨ ਤਮ ਤੇ ਜੰਜੇ ਗਿੜ ਬਸਿਓ ਨਾਓ ਨਾਨਕ।

ਆਉਂ ਭੀਨ ਆਵਰੋ ਉਪਦੇਸਿਆ ਆਪ ਨਾ ਕਰੇ ਆਵਦ ਜਾਵਦ ਜਨ ਮੈਂ ਮਰਿਆ ਜਿਸਕੇ ਅੰਤਰ ਬਸਿਆ ਨਿਰੰਕਾਰ ਤਿਸਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਭ ਤੇ ਰਿਆਤ ਸਭ ਕਿਸ ਜਾਣੈ ਆਤਮ ਕੀ ਰਿਆਤ ਜਿਸ ਪਾਵੈ ਤਿਸ ਲੈ ਲੜ ਲਾਏ ਥਾਂ ਤੰਤਰ ਹੈ ਸੁਮਾਏ ਸੂ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਇਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਹੇ ਤਿਸਟਾ ਗੁਰੂ ਗੁਰ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਤਿਆਜ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਤਬਰ ਲੁਭਾਵੈ ਜੇ ਪ੍ਰਸਾਦ ਸੁਖ ਸਹਿ ਸੁਜੈ ਮਨ ਅਠ ਪੈਰ ਤਾ ਕਾ ਜਸ ਗਾਵੀਜੈ ਜੇ ਪ੍ਰਸਾਦ ਤੁ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੁਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੈ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਅਰ ਜਸ ਕਹਿਤ ਜੇ ਪ੍ਰਸ਼ਾਦ ਤੇਰੇ ਸਵਲ ਛਦਰ ਢਾਕੇ ਮਨਸਰਨੀ ਪ੍ਰਭ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੇ ਪ੍ਰਭ ਉੱਚੇ ਜੇ ਪ੍ਰਭ ਆਪਣੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਆਕੀ ਭਗਤ ਕਰੇ ਜੇ ਪ੍ਰਸਾਦ ਆਪੂਕਣ ਪੈਰੀ ਜੈ ਮੰਤ ਸਿਮਰਤ ਗਵਾਲ ਸਕੀ ਜੈ ਜੇ ਪ੍ਰਸਾਦ ਅਸਵਸਥ ਅਸਵਾਰੀ ਮੰਤ ਇਸ ਪ੍ਰਭ ਕੋ ਕਬੂਣਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕਤਾ ਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੜਤ ਬੈਠ ਸਤ ਸੇ ਧਿਆਈ ਤਿਸ ਤੈ ਜੋ ਏਕ ਲਖਾ ਹੀ ਹੋ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਟ ਪਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਉਚਾਰ ਬਿਵਾਰੀ ਤਿਸ ਪ੍ਰਭ ਕੋ ਸਾਥ ਸਾਥ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਥ ਜੇ ਪ੍ਰਸਾਦ ਪੇਖਿਆ ਬਿਸਮਾਸ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਅਸਤਕਾਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਜ ਰੇ ਮਨ ਮੇਰੇ ਤੁਦਾਸ ਹੋਏ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੁਣਾਓ ਆਪ ਗੁਆਏ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭੂ ਦਿਆ ਪ੍ਰਭ ਦਿਆ ਤੇ ਮਤਮ ਹੋਏ ਸਰਵਨਿਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਾ ਕਿਨੂੰ ਲੈ ਅੱਜ ਜਿਤ ਲਾਭੋ ਤਿਤ ਲਗੇ ਅਰਨਾਥ ਨਾਨਕਿਨ ਕਿਆ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲੋਤੋ ਸਾਧ ਸੰਗ ਮਸਕਲੀਕ ਹੋਤੋ ਸਾਧਕ ਸੰਗ ਮਿਟਿਆ ਬਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭੋਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਭੁ ਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਕਤੂੰ ਧਾਵੈ ਸਾਧ ਸੰਗ ਸਤ ਮਨ ਭਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਾਂ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਹ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਭਾਵੈ ਸਾਧ ਸੰਗ ਬਸਤੇ ਗੋਚਰ ਲੈ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਤਾਨੂੰ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੁੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮ

ਸਾਧ ਸੰਘ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਤਿਗ ਸੰਘ ਸਭ ਕੁਲ ਉਧਾਰ ਹੈ, ਸਾਧ ਸੰਘ ਸਾਜਨ ਮਿਤ ਕੁਟੰਬ ਨਿਸਤਾਰ ਹੈ। ਸਾਧੂ ਕੈ ਸੰਘ ਸੋ ਤਨ ਪਾਵੈ, ਜਿਸ ਥਾਂ ਤੇ ਸਭ ਕੋ ਵਰਸਾਵ ਹੈ। ਸਾਧ ਸੰਘ ਧਰਮ ਰਾਏ ਕਰੇ ਸੇਵਾ, ਸਾਧਕ ਸੰਘ ਸੋਭਾ ਸੁਰਦੇਵਾ। ਸਾਧੂ ਕੈ ਸੰਘ ਪਾਪ ਲਾਇਨ, ਸਾਧ ਸੰਘ ਅੰਮ੍ਰਿਤ ਗੁਣ ਗਾਇਨ। ਸਾਧਕ ਸੰਘ ਸਰਬ ਥਾਨ ਗਮ, ਨਾਨਕ ਸਾਧਕ ਸੰਘ ਸਫਲ ਜਨਮੋ। ਸਾਧਕ ਸੰਘ ਨਹੀਂ ਕਿਸ਼ ਘਾਲ, ਦਰਸ਼ਨ ਪੇਟ ਤੋਤ ਨਿਹਾਲ। ਸਾਧਕ ਸੰਘ ਕਲੂਕ ਤਹਰ ਹੈ, ਸਾਧਕ ਸੰਘ ਨਰਕ ਪਰ ਹਰ ਹੈ। ਸਾਧਕ ਸੰਘ ਇਉਂ ਸੁਹੇਲਾ, ਸਾਧ ਸੰਘ ਬਿਸ਼ਰਾ ਤਰ ਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਘ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਕੁਦਰੇ ਸਾਧ ਸੁਣ ਰਸੈ। ਸਾਧਕ ਸੰਘ ਚੁਣੋ ਅਰਨਾਉ, ਸਾਧ ਸੰਘ ਕਰਕੇ ਗੁਣ ਗਾਉਂ। ਸਾਧਕ ਸੰਘ ਨਾ ਮਨ ਤੇ ਬਿਸਰੈ, ਸਾਧ ਸੰਘ ਸਰਪਣ ਨਿਸਤਰੈ। ਸਾਧਕ ਸੰਘ ਲਗੇ ਬ੍ਰਹਮ ਮੀਠਾ, ਸਾਧੂ ਕੈ ਸੰਘ ਘਟ ਘਟ ਡੀਠਾ। ਸਾਧ ਸੰਘ ਪੈ ਆਗਿਆਕਾਰੀ, ਸਾਧ ਸੰਗਤ ਪਈ ਅਮਾਰੇ। ਸਾਧਕ ਸੰਘ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧਗੀ ਮਹਿਮਾ ਬੇਦਨਾ ਜਾਣੈ, ਜੇਤਾ ਸੁਣੇ ਤਿੱਤਾ ਬਖਿਆਨੈ। ਸਾਧਗੀ ਉਪਮਾ ਤੇ ਗੁਣ ਤੇ ਧੂਰ, ਸਾਧਗੀ ਉਪਮਾ ਰਹੀ ਭਰਪੂਰ। ਸਾਧਗੀ ਸੋਭਾ ਕਰਨਾ ਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚੇ ਉੱਚੀ, ਸਾਧ ਕੀ ਸੋਭਾ ਮੂਚਤੇ ਮੂਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ, ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ। ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਜਸ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ। ਜੈਸੇ ਸੂਰ ਸਭ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਜੈਸੇ ਰਾਏ ਰੰਗ ਕੋ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕੈ ਤੀਰ ਜੀ ਕਉ ਜੁ ਮਸੁਦਾ ਕਹੂ ਖੋਦੈ ਕਹੂ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਗਨਾਓ, ਨਾਨਕ ਜੋ ਭਾਵ ਕੈ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨੋ ਪ੍ਰਗਾਸੋ, ਜੈਸੇ ਤਾਰ ਉਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸੁਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਚੀ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਰਲ ਕਿਰੀਨਾ, ਤਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਸ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕੇ ਨਹੀਂ ਵਿਨਾਸ। ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ। ਬ੍ਰਹਮ ਗਿਆਨੀ ਕੇ ਨਾ ਹੀ ਧੰਦਾ, ਬ੍ਰਹਮ ਗਿਆਨੀ ਲੇਤਾਵਤ ਬੰਦਾ। ਬ੍ਰਹਮ ਗਿਆਨੀ ਕਹੇ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕੇ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਵੇਤਾ, ਬ੍ਰਹਮ ਗਿਆਨੀ ਏਕ ਸੰਗੇਤਾ। ਬ੍ਰਹਮ ਗਿਆਨੀ ਕਹਿ ਚਿੰਤ, ਬ੍ਰਹਮ ਗਿਆਨੀ ਕੇ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰਿਆ ਪ੍ਰਭਾਪ, ਬ੍ਰਹਮ ਗਿਆਨੀ ਕੇ ਬੜ ਪ੍ਰਤਾਪ। ਬ੍ਰਹਮ ਗਿਆਨੀ ਕੇ ਦਰਸ ਬਡਭਾਗੀ ਪਾਈ ਹੈ। ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ। ਬ੍ਰਹਮ ਗਿਆਨੀ ਕੋ ਖੋਜਾ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੀ ਸਗਲ ਮਨ ਮਾਏ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੀ ਸਦਾ ਦੇਸ। ਬ੍ਰਹਮ ਗਿਆਨੀ ਕਾ ਕਛ ਨਾ ਜਾਇ ਉਦਾਖਰ, ਬ੍ਰਹਮ ਗਿਆਨੀ ਸਰਬ ਘਟਾਕਰ। ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕੇ ਅੰਤ ਨਾ ਭਾਰ, ਨਾਨਕ ਬ੍ਰਹਮ ਗਿਆਨੀ ਕੀ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਜੀਵ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਯੁਗ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰਾਤ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ

0: ਸਵਾਰ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਪਰਸ ਸਗਲ ਨਿਸਤਾਰ ਅਸ਼ਟਪਦੀ
1: ਕਰਨ ਸੁਣੇ ਕਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟਮਦੇ ਕੋ ਐਸਾ ਪਰਸ ਵੈਸਨੋ ਸੋਜ ਸੁ ਪਰਸੋ ਪ੍ਰਸੰਨ ਵਿਸ਼ਨੂੰ ਕੀ ਮਾਇ ਤੇ ਹੋਏ ਭਿੰਨ ਕਰਮ ਕਰਤ ਹੋਏ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸਿੰਘ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਰ ਕਿਰਪਾਲ ਆਪ ਦ੍ਰਿੜੇ ਵਰ ਨਾਮ ਜਪਾਵੈ ਨਾਨਕੂ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਕਾਰੰਗ ਸਗੋ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰਨ ਤਨੀਤ ਮਨ ਤਨ ਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇਵ ਦੇਹ ਜਗ ਜੀਵੈ

ਕੋਟ ਭਇਓ ਮਾਨੇ, ਕਈ ਕੋਟਾਂ ਦਾ ਗਿਆ ਨੇ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਫ ਗਾ ਤਮਨੇ ਕੋਰ, ਕਈ ਕੋਟ ਪਰ ਦਰਬ ਗੁਹਿਰੈ, ਕਈ ਕੋਟ ਪਰ ਦੁਖਣਾ ਕਰੈ, ਕਈ ਕੋਟ ਮਾਇਆ ਸ੍ਰਮਾ ਹੈ, ਕਈ ਕੋਟ ਪਰਦੇਸ ਬ੍ਰਹਮਾ ਹੈ, ਜਿਤ ਜਿਤ ਲਾਵ ਤਿਤ ਤਿਤ ਲਗਨ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸੇ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰੂ ਪਾਏ, ਕਈ ਕੋਟ ਪਾਥਰ ਬਿਰਖਣ ਬਜਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇ ਸੂ ਮੰਡਲ, ਕਈ ਕੋਟ ਸਸਿਰ ਸੂਰਨ ਖੇਤਰ, ਕਈ ਕੋਟ ਦੇਵ ਦਾਨਵਿੰਦਰ ਸਿਰ ਛਾਤਰ, ਸਗਲ ਸਮੱਗਰੀ ਆਪਣੇ ਸੂ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਥਾਨ ਸਾਤਿਕ, ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੇਚਰ ਜੀਵੈ, ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਕਈ ਕੋਟ ਜਾ ਕਿਨਰਪਿਸਾਚ, ਕਈ ਕੋਟ ਭੂਤ ਸੁਕਰ ਮਿਰਗਾਚ, ਸਭ ਤੇ ਨੇਰੈ ਸਭੂ ਤੇ ਦੂਰ, ਨਾਨਕ ਆਪ ਅਲਪ ਤ੍ਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਸੁਰ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬੋ ਜੋਨੀ ਫਿਰੈ, ਕਈ ਕੋਟ ਬੈਠ ਤੀ ਖਾਏ, ਕਈ ਕੋਟ ਕਲ ਥਕ ਪਾਏ, ਕਈ ਕੋਟ ਕੀਰਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕੇ ਹੱਥ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗਤ ਨਿਲਵਿਲਾ।

ਲਾਗਾ ਰੰਗ ਹੈ, ਜਿਨਕੋ ਹੋਇਆ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ ਹੈ। ਕਈ ਕੋੜ ਖਾਣੀ ਰਖੰਡ ਹੈ, ਕਈ ਕੋੜ ਆਕਾਸ਼ ਬ੍ਰਹਮੰਡ ਹੈ, ਕਈ ਕੋੜ ਅਵਤਾਰ ਹੈ, ਕਈ ਜੁਗਤ ਕਿਨੋਂ ਵਿਸਤਾਰ।

ਪਦਿਸ਼ਕੁਸ਼ਨਾ ਆਵੈ ਤਿਸ ਤਤਕਾਲ ਦੈਸ ਪ੍ਰਗਟਾਵੇ। ਜਾਖੋ ਆਪਣੀ ਕਰੇ ਬਖਸ਼ੀਸ਼, ਤਾਕਾ ਲੇਖਣ ਅਗਣ ਜਗਦੀ, ਜੋ ਪਿਣ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੇ ਦੇਖ ਵਡਾਈ, ਸਕਾ ਬਲ ਨਾਈ ਸਹਾਥ, ਕਰਨ ਸਕਰਾਮ ਸਰਵ ਕੋਣਾਥ, ਆਗਿਆਕਾਰੀ ਵਪਰਾ ਜੀਓ, ਜੋ ਤਿਸ ਭਾਵੈ ਸੋਇ ਹੁਣ ਥੀਓ, ਕਵੂੰ ਉਚ ਨਿਜ ਮੈਂ ਬਸੈ, ਕਵੂੰ ਸੁਖ ਹਰ ਕਰੰਗਸੈ।

ਗੁਰ ਪ੍ਰਸਾਦ ਨਾਨਕ ਸਾਹਿਬ ਜੀ ਕਹਿ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਹੁਣ ਤਾਰੀ ਲਾਵੇ ਧਿਆਨ ਕਬ ਹੁਣ ਸਿਹ ਸਾਧ ਮੁਗਿਆਨ ਕਬੂ ਕੀੜ ਹਸਤ ਤੰਗ ਹੋਏ ਜੀ ਆਣ।

ਗੁਣਵੰਤ ਸੋਤ ਵਿਸਤਾ ਕਾ ਜਨ ਆਪਸ ਗੋ ਕਰਮੰਤ ਕਹਾਵੈ ਜਨਮ ਮਰੈ ਬੋਜਣ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ ਨਾਨਕੀਆ ਮੁਕਤ ਅਗੇ ਸੁਖ ਪਾਵੈ ਧਨ ਮੰਤਾਵੈ ਕਰ ਕਰਭਾਵੈ ਤਿਨ ਸਮਾਂ ਕੁਲ ਸੰਗ ਨਾ ਜਾਵੈ ਬਹੁ ਲਸਕਰ ਮਾਨ ਕੂਪਰ ਕਿਰਿਆਸ ਪਲ ਭੀਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਇ ਸੰਬੰਧ ਕਿਸੇ ਨ ਬਧੇ ਆਪ ਓਂਕਾਰੀ ਧਰਮ ਰਾਜ ਤਿਜ ਕਰੇ ਖੁਵਾਰੇ ਗੁਰਪ੍ਰਸਾਦ ਜਾ ਕਾ ਮਿਟਿਆ ਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੂੜ ਕਰਮ ਕਰੇ ਅੰਤਾਰੇ ਸ਼ਰਮ ਪਾਵੇ ਸਲੇ ਬਿਰਥਾਰੇ ਅੰਕ ਤਪੱਸਿਆ ਕਰੇ ਅੰਕਾਰੇ ਨਰਕ ਸਰੂਪ ਫਿਰ ਫਿਰੇ ਅਵਤਾਰ ਆਨਕ ਜਤਨ ਕਰੇ ਆਤਮ ਦਰਵੈ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਮ ਆਵੇ ਸਰਬ ਕਿਰਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ

ਅਹਰ ਬਹਰ ਅਵਤਾਰ ਅਸ਼ਟਪਦ ਸੰਤ ਕੇ ਦੁਖਣ ਅਰਜਾ ਘਟੈ ਸੰਤ ਕੇ ਦੁਖਣ ਜਮਤਨੇ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਾਤ ਹੋਏ ਮਲੀਨ ਸੰਤ ਕੇ ਦੁਖਣ ਸੋਭਾ ਤੇ ਹੀਨ ਸੰਤ ਕੇ ਅਤੇ ਗੁਰੂ ਕੇ ਨਾ ਕੋਇ ਸੰਤ ਕੇ ਦੁਖਣ ਤਾਣ ਭ੍ਰਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੇ ਦੁਖਣ ਕਾਗਜੋ ਲਵੈ ਸੰਤਨ ਕੇ ਦੁਖਣ ਸਰਬ ਜੁਨ ਪਾਏ ਸੰਤ ਕੇ ਦੁਖਣ ਤ੍ਰਿਗਤ ਜੁਨ ਕਿਰਮਾਏ ਸੰਤਨ ਕੇ ਦੁਖਣ ਤਿਸਨਾ ਮਜਲੈ ਸੰਤ ਕੇ ਦੁਖਣ ਸਭ ਕੁਛ ਹਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਤਾਪ ਕੋ ਨਾਹੈ ਨਾਨਕ ਸੰਤ ਭਾਵੇ ਤੋ ਵਿਗਤ ਪਾਏ ਸੰਤਕ ਨਿੰਦਕ ਮਾਤ ਧਾਈ ਸੰਤਕ ਨਿੰਦਕ ਨਿੰਦਕ ਨਵਾਏ ਸੰਤਕ ਨਿੰਦਕ ਮਾਂ ਤਿਆਰਾ ਸੰਤਕ ਨਿੰਦਕ ਪਰਮੇਸ਼ਵਰ ਮਾਰਾ ਸੰਤਕ ਨਿੰਦਕ ਰਾਜ ਤੇ ਹੀਨ ਸੰਤਕ ਨਿੰਦਕ ਦੁਖੀ ਅਰਦੀਨ ਸੰਤਕ ਨਿੰਦਕ ਕੋ ਸਰਬ ਰੋਗ ਸੰਤਕ ਨਿੰਦਕ ਕੋ ਸਦਾ ਵਿਜੋਗ ਸੰਤਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਦੁਖੀ ਕੋਲ ਡਾਣ ਲੱਗ ਗਈ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂਗ ਘਾਰੀ ਸੰਤ ਕਾ ਦੁਖੀ ਜਨ ਮਹਾਂਵਿਕਾਰ ਸੰਤ ਕਾ ਦੁਖੀ ਸਦਾ ਵਿਕਾਰ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕਾ ਦੁਖ ਨਾ ਸੁਖ ਤੇ ਟਰੈ ਸੰਤ ਕਾ ਦੁਖੀ ਕੋ ਨੇ ਠਾਓ ਨਾਨਕ ਸੰਤ ਭਾਵ ਤਾਲੇ ਮਿਲਾਏ ਸੰਤ ਕਾ ਦੁਖੀ ਆਦਮੀ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਪਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਤੇ

ਬਿਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਧ ਕਦੋ ਕੀ ਭੁੱਖਾ ਨੀ ਰਾਜੈ ਜੋ ਪਾਪ ਕੀ ਦੁਨੀ ਧਰਾਪੈ ਸੰਧ ਕਦੋ ਕੀ ਛੁੜੇ ਕੇਲਾ ਜੋ ਬੁਆਲ ਤਿਲਕੀ ਤੁਮਾਏ ਦੁਹੇਲਾ ਸੰਤ ਕਦੋ ਕੀ ਧਰਮ ਤੇ ਰਹਿਤ ਸੰਤ ਗੁਰੂ ਸਾਧ ਮਿਥਿਆ ਕਹਿ ਤੇ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤੀ ਸੁਭਾਵੇ ਸੋਏ ਥਿਆ ਸੰਤ ਕਦੋ ਕੀ ਬਿਗੜ ਰੂਪ ਹੋਏ ਜਾਏ ਸੰਤ ਕਦੋ ਕੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਦੁਖੀ ਨ ਮਰਨ ਜਵਾਈ ਹੈ ਸੰਤ ਦੁਖੀ ਪੂਜਨ ਆਸਾ ਸੰਤ ਦੁਖੜ ਚੱਲਣ ਰਾਸਾ ਸੰਤ ਕੇ ਦੁੱਖ ਨ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸਵਾਏ ਸਭ ਘੜ ਦਿਸ ਕਿਉ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰੂ ਦਿਨ ਰਾਤ ਤਿਸੇ ਦਿਹਾਓ ਸਾਸ ਗ੍ਰਹ ਸਭ ਕਜ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ

ਮਾਨੁਕੇ ਕੁਛ ਨਾਹੀ ਹੈ, ਤਿਸ ਕਾ ਹੁਕਮ ਸੁਖੋਇ, ਤਿਸ ਕਾ ਨਾਮ ਰਾਖੰਡ ਖੁਲੋਇ, ਸਿਮਰ ਸਿਮਰ ਸਿਮਰ ਪ੍ਰਸ ਹੋਏ, ਨਾਨਕ ਜੀ ਕਨੇ ਲਾਗੇ ਕੋਏ। ਉਸਤ ਮਨ ਮੈਂ ਕਰ ਨਿਹੰਕਾਰ, ਕਰਮਣ ਮੇਰੇ ਸਦਬਿਹਾਰ, ਨਿਰਮਲ ਸਨਾ ਅੰਮ੍ਰਿਤ ਪੀਉ ਸਾ ਸੋਇ, ਲੈ ਕਰੜੈ ਜੀਉ ਨੈ ਨੋ ਭੇਖ ਠਾਕੁਰ ਕਾਰੰ, ਸਾਹ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਰ ਗੋਬਿੰਦ, ਮਿਟੇ ਪਾਪ ਜਪੀ ਅਰਬਿੰਦ, ਕਰ ਹਰ ਕਰਮ ਸਰਣ ਹਰ ਕਥਾ, ਦਰਗੇ ਨਾਨਕ ਉਜਲ ਮੱਥਾ, ਬਟ ਭਾਗੀ ਤੇ ਜਨ ਜਗ ਮਾਇ, ਸਦਾ ਸਾਰ ਕੇ ਗੁਣ ਗਾਇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗੁਣੀ ਸੰਸਾਰ, ਮਨ ਤਨ ਮੁਖ ਬੁਲੈ ਹਰ ਮੁਖੀ, ਸਦਾ ਸਦਾ ਜਨ ਉਤੇ ਸੁਖੀ, ਏਕੋ ਏਕ ਏਕ ਪਛਾਣੇ, ਤੁਤ ਕੀਓ ਸੋ ਜਿਗ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੂਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੂਜੈ, ਸਾਧ ਸੰਗ ਹਰ ਹਰ ਜਪ ਕਹਿਤ, ਸਰਵ ਰੋਗ ਤਿਉਹਾਰ ਜਨ ਰਹਿਤ, ਅਣ ਦਿਨ ਕੀਰਤਨ ਕਰੋਖਿਆਣ, ਕਿਸ ਮਾਇ ਸੋਏ ਨਿਰਵਾਣ, ਏਕ ਉਪਰਜੀ ਜਨ ਕੀ ਆਸਾ, ਤਿਸ ਕੀ ਘਟੀ ਜਮ ਕੀ ਫਾਸਾ, ਪਾਰ ਬ੍ਰਹਮ ਕੀ ਸਮਾਨ ਭੂਖ, ਨਾਨਕ ਤਿਸ ਨ ਲਾਗੈ ਦੋਖ, ਜਿਸ

ਸੋਧਾ ਸੋਧਾ ਸੋਧਾ ਸਿਜਿਆ, ਗੁਰਪ੍ਰਸਾਦ ਤਾ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਇਆ ਸੋਲ, ਨਾ ਕਿ ਜਨਮੈ ਨਾ ਕਿਛ ਮਰੇ, ਆਪਣ ਚਲ ਤਿਆ ਵੀ ਕਰੇ, ਆਉਣ ਜਾਉਣ ਦਿਸ਼ਟਾਂ ਦਿਸਿਆ, ਗੈਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਣਕੂ ਰਹਿ ਥਾਪ ਉਦਾਪ, ਅਵਨਾਸੀ ਨਾਹੀ ਕਿਛ ਖੰਡੇ, ਧਾਰਨ ਧਾਰਿਓ ਬ੍ਰਹਮੰਡਲ, ਭੇ ਪੁਰੁ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਵਨ, ਸਗਲ ਸੰਸਾਰ ਉਦਰੇ ਤਿਨ ਮੰਦ, ਪ੍ਰਭ ਕੀ ਸੇਵਕ ਸਗੁ ਧਾਰਨ, ਪ੍ਰਭ ਕੇ ਸੇਵਕ ਦੁਖ ਸਾਰਨ, ਆਪੇ ਮਿਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲਨ, ਕੀ ਸੇਵਾ ਸੋਈ ਲਾਗੈ, ਇਸਨੂੰ ਕਿਰਪਾ ਕਰੇ ਵੜ ਫਾਗੈ, ਨਾਮ ਜਪਤ ਪਾ ਵਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰ ਮਾਨ, ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸਭਾਏ ਹੋਏ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮੀ ਲਗਨ, ਜੈਸਾ ਸਾ ਤੈਸਾ ਦਿਸ਼ਟਾਨ, ਜਿਸ ਤੇ ਉਜੈ ਤੇ ਸਮਾਏ ਸਮਾਏ, ਉਸ

ਕਦਸ ਬਲਹਾਰ ਅਸ਼ਟਪਦ ਟੂਟੀ ਕੰਡ ਨਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਜੈ ਸਗਲ ਤਸ਼ਮਣ ਮਾਏ ਤਿਸਤੇ ਬਿਰਤਾ ਕੋਈ ਨਾਏ ਰੇਮਣ ਮੇਰੇ ਸਦਾਰ ਜਾਪੇ ਬਨਾਸੀ ਪ੍ਰਭ ਆਪੇ ਆਪ ਆਪਣ ਕੀ ਅਕਸ਼ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਇ ਤਿਸ ਬਿਨਾ ਤਰੇ ਕਿਸ ਕਾਮ ਕਥ ਨਾਨਕ ਜਾਪੇ ਕਰਨਾ ਰੂਪ ਅੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਨ ਸਭ ਕੀ ਤਿਸ ਕਰ ਦੀਆ ਦਰਬ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਹੈ ਜੇ ਕੋ ਹੋਏ ਬਹਿ ਦਾ ਤਾਰੇ ਤਿਸ ਦਿਨ ਹਰ ਜਾਨੇ ਗਵਾਰੇ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰ ਕਾ ਸ਼ਬਦ ਮਣੇ ਅਸਥਮਣ ਜੋ ਪਾ ਖਾ ਨਾਵ ਚੜਤ ਰਹਿ ਪ੍ਰਾਣੀ ਗੁਰ ਚੰਨ ਲਖਤ ਨਿਸਤਰ ਜੋ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੀਪ ਮਨੋਏ ਵਿਗਾਸ ਜੋ ਮਾਮ ਧਿਆਨ ਮੈਂ ਮਾਰਕ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪੜਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਆਇ ਬਿਲਾਈ ਪੁਰਬ ਲਿਖੀ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਹਾਰਿਆ ਔਰ ਤਿਆਗ ਤੂਤ ਸਚਿਤਾਰ

ਸਰਮਦਾਨ ਜਾਕੀ ਦ੍ਰਿਸ਼ਟੀ ਮਾਏ ਪ੍ਰੋੜ ਕੇ ਕਰ ਲੈ ਨਾ ਪਾਏ ਸਭ ਕੀ ਤਿਸਕਾ ਕਰਨੇ ਜੋਗ ਤਿਸਬਿਨ ਦੂਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲ ਕਰਨੀ ਕਰ ਕਿਰਪਾ ਜਿਸ ਗੁਰੂ ਨਾਮ ਦੀਆ ਨਾਨਕ ਸੋਜਨ ਨਿਰਮਲ ਥੀ।

ਜਿਸੁ ਹੋਵੈ ਸੋ ਪ੍ਰਸੰਨ ਅਸਤਿਪਾਦੀ ਅਵਨਾਸੀ ਬ੍ਰਹਮਣ ਮੈਂ ਰਾਖ ਮਨ ਕੀ ਤੂ ਪ੍ਰੀਤ ਆਗ ਤਿਸ ਤੇ ਪਰੇ ਨਹਿ ਕਿਛ ਕੋਇ ਸਰਵ ਨਿਰੰਤਰ ਏਕੋ ਸੁਆਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਕਹੀ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧਿਆਨ ਦਿਆਲ ਬਖਸ਼ਾਂਦ ਸਤਿ ਕੀ ਚਰਣੀ ਪਾਉ ਨਾਨਕੀ ਮਨ ਰੇ ਅੰਧਾਉ ਮਨਸਾ ਪੂਰਨ ਸਰਣਾ

ਮਹਾਰਾਜ ਜੋਗ ਮੈਂ ਜੋਗੀ ਤਾਂ ਮੈਂ ਤੇ ਵਿਸਰ ਵਿਸਮਾ ਭੋਗੀ ਧਿਆਇ ਧਿਆਇ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਆਗਣੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਉਗਾਏ ਪਿਤਾ ਕਾ ਜਨਮ ਖਜਾਨੇ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦ।

ਨਾਮ ਘਤਾਰੇ ਪੁਰੀਆਂ ਸਭ ਭਵਨ, ਨਾਮ ਕਸੰਗ ਦਰੇ ਸੰਸਾਰ ਬਣੇ, ਕਰ ਕਿਰਪਾ ਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਸੋ ਜਨ ਕਤ ਪਾਏ। ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਤ ਜਾਕੀ ਬਾਣੀ, ਸਤਿਪੁਰਖ ਸਮਾਜ ਸਮਾਣੀ, ਸਤਿਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਇ ਤਿਸੇ ਸਭ ਭਲੀ, ਸਤਿਨਾਮ ਪ੍ਰਭ ਕਾ ਸੁਖਦਾਇ, ਵਿਸ਼ਵਾਸ ਸਤਿਨਾਮ ਗੁਰ ਤੇ ਪਾਈ, ਸਤਿ ਵਚਨ ਸਤਿ ਉਪਦੇਸ਼, ਸਤ ਤੇ ਜਨ ਜਾ ਕਿਰਦੇ ਪ੍ਰਵੈਸ, ਸਤ ਨਿਰਤ ਬੁਝੇ ਜੇ ਕੋਈ, ਨਾਮ ਚ ਬੋਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਵਿਦ ਗਤ, ਅਰੁਣ ਜਿਸਕੇ ਸ੍ਰਿਸ਼ਟ ਕਰਨੇ ਹਾਰ, ਅਰੁਣ ਬੂਝ ਕਰਤ ਵਿਚਾਰ, ਕਰਤੇ ਕਿਮਿਤ ਨ ਜਾਣੀ ਕੀ ਆ, ਨਾਨਕ ਜੋ ਤਿਸ ਭਾਵੇ ਸੋ ਵਰਤੀ ਆ, ਬਿਸਮਣ ਬਿਸਮ ਭੈ ਬਿਸਮਾਦ, ਜਿਨ ਬੁਝੈ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਜਾਂਦਾ ਹੈ, ਗੁਰ ਕੇ ਬਚਨ ਪਦਾਰਥ ਲੈ, ਹੋਏ ਦਾਤੇ ਦੁ ਘਟ ਨਹਾਰ, ਜਾਂ ਕੇ ਸੰਗ ਤਰੇ ਸੰਸਾਰ, ਜਨਕਾ ਸੇਵਕ ਸੋੜ ਭਾਗੀ, ਜਨਕੇ ਸੰਗ ਇਕਲਿਓ ਲਾਗੇ।

ਸੁਰਤ ਸਤ ਸਦਾ ਸੁਨਤਾ ਪੂਜਨ ਹਰਿ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਇ ਸਤ ਸਰੂਪ ਤੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਦੇਵ ਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋਹੇ ਬਸਾਨਾ ਜਿਸ ਤੇ ਉਜੈ ਤੇ ਸਮਾਜ ਸਮਾਨਾ ਬਸ ਮਾਏ ਲੇ ਬਸ ਗਡਾਈ ਤਾ ਕੋ ਭਿੰਨਾ ਕਹਿ ਨਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਣ ਹਰ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਤੇ ਜਿਆ ਪ੍ਰਭ ਧਾਰੇ ਨਾਨਕੇ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਾ ਰਾਖੇ ਆਪਣੇ ਦਾਸ ਕੋ ਦੇ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪਦ ਰਾਖੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋਣਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਦਸ ਕਰ ਕੋੜ ਲਾਖੇ ਜਿਸ ਕਾ ਸਾਸ ਨਾ ਕੱਟਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਣਸ ਯਤਨ ਕਰਤ ਬੋ ਭਾਤ ਤਿਸ ਕੇ ਕਰਤ ਬਿਰਤੇ ਜਾਤ ਮਾਰਨ ਰਾਖੇ ਅਵਰਨ ਕੋਇ ਸਰਬ ਜਿਆਂ ਕਾ ਰਾਖਾ ਸੋਇ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਵਲਖ ਵਿੜਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤੰਤਰ ਪੀਐ ਨਾਮ ਤਨ ਜਿਨ ਗੁਰੂ ਕਪਾਇ ਤਿਸ ਕੇ ਸਭ ਨੇ ਦ੍ਰਿਸ਼ਟਾਇ ਨਾਮ ਧਨ ਨਾਮ ਰੂਪਰੰਗੇ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠੋ ਸੁਵਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਜ ਬਾ ਦਿਨ ਰਾਤ ਪ੍ਰਭੂ ਨੇ ਜਨ ਕੀ ਨੀ ਦਾਤ ਕਰੇ ਭੁਗਤ ਆਤਮ ਕੇ ਜਾਏ ਪ੍ਰਭੂ ਨੇ ਸੁਰੈ ਸਮਾਏ ਜੋ ਹੋਆ ਹੋਆ ਸੋ ਜਾਣੇ ਪ੍ਰਭ ਨੇ ਆਪਣੀ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਵਿਖਾਨੋ ਤਿਸ ਕਾ ਗੁਣ ਕਹਿ ਨਾ ਜਾਣੋ ਆਠ ਪਰ ਵਸੈ ਹਜ਼ੂਰ ਹੈ ਕਹੋ ਨਾਨਕ ਸੇ ਜਨ ਪੂਰ ਹੈ ਮਨ ਮੇਰੇ ਤਿਨ ਕੀ ਓੜ ਲੈ।

ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕੈ ਸੰਗ ਸੁਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵੈ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤੰਦ ਹੈ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਬਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੁਛ ਨ ਜਨਾਵੈ ਹਰ ਹਰ ਨਾਮ ਜੈ ਸਤਿਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੈ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੇਸ ਵਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸਰ ਦੇ ਹਰ ਨਾਵਨ ਕੁਬਾਰ ਗੁਰ ਕੋ ਬਲ ਜਾਵ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਮੇਕ ਆਪਣੇ ਕਛ ਭਰਮ ਹੈ ਸਹਿਸ ਸਿਆਣਪ ਲੈਣ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਣੀਤ ਪਰਸਤ ਚਰਨ ਕਤ ਨਿਰਮਰੀਤ ਭੇਟ ਸੰਗਰਾਮ ਗੁਣ ਲਵੇ ਪਾਰ ਮੁੰਕੀ ਦਰਗੇ ਗਵੈ ਸੁਣ ਕਰ ਬਚਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤੇ ਆਨੇ ਪੂਰਾ ਗੁਰੂ ਆਖਿਓ ਜਾ ਕੰਮ ਮੰਤਰ ਅਮਰਦਿਸ਼ਟ ਪੇਖਿਆ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਵਾਹਿ ਕੁਛ ਤਾਤ ਅਨੇਕ ਸਤਿਗੁਰੂ ਪੂਰਨ ਬਵੇ ਕਾਹੂ ਬੋਲ ਨ ਪਹੁੰਚਤ ਬਲਾਣੀ ਅਗਮੋਚਰ ਪਾਉਣ ਨਿਰਵਾਣੀ ਨਿਰਾਹਾਰ ਨਿਰਵੈ ਸੁਖਦਾਏ ਤਾਂ ਕੀ ਕੀਮਤ ਕਿੰਨੇ ਨਾ ਭਾਈ ਨੂੰ ਭਗਤ ਬੰਧਨ ਕਰਾਇਆ ਚਰਨ ਕੌਣ ਹਿਰਦੈ ਸਮਰੈ ਸਤਿਗੁਰ ਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਬਰ ਜਪਣੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਵੀ ਮਿਰ ਸੋਏ ਸਪਰੋਕਾ ਨਾਇਕ ਦੇ ਬਿਨਾ ਜਾਂ ਕੇ ਮਨ ਭਗਟੇ ਗੁੰਦਾ ਸਿਆਠ ਪੈਰ ਹਰ ਕਾ ਨਾਮ ਲੈ ਸੱਚ ਬਦੈ ਸੇਵਕੋ ਦੈ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰੇ ਕੰਦ ਕਰ ਦੀਪ ਪ੍ਰਗਾਸੇ ਨਾਨਕ ਭਰਮੋ ਦੁਖਤਾ ਤੇ ਨਾਸੇ ਤਬ ਤੁਮਾਏ ਠੰਡ ਵਰਤਾ ਅਣ ਵਿਆਹ ਦੁਖ ਨਾਠੇ ਬਾਏ ਜਨਮ ਮਰਨ ਕੇ ਮਿਟੇ ਦੇਸੈ ਸਾਧੂ ਕੇ ਪੂਰਨ ਉਪਦੇਸੈ ਭੋ ਚੁੱਕਾ ਨਿਰਭੋਹੇ ਬਸੈ ਸਗਲ ਵਿਆਹ ਮਨ ਤੇ ਖੈ ਨਸੈ ਜਿਸ ਕਾ ਸਤਨ ਕਿਰਪਾ ਧਾਰੀ ਸਾਧਸੰਗ ਜਬ ਨਾ ਮੁਰਾਰੀ ਤਿਤ ਬਾਏ ਚੁੱਕੇ ਭ੍ਰਮ ਗਾਵਨ ਸੁਨ ਨਾਨਕ ਹਰ ਹਰ ਜਸ ਸਰੁਣ ਨਿਰਗੁਣ ਆਪ ਸਰਗੁਣ ਪਿਓ ਇਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਲ ਪ੍ਰਭਾਵ ਬਣਾਏ ਆਪਣੀ ਕਿਵੇਂ ਦੇ ਆਪੇ ਵਾਏ ਹਰ ਬਿਨ ਦੂਜਾ ਨਾਹੀ ਕੋਏ ਸਰੁਣ ਰੰਤਰੇ ਕੋ ਸੋਏ ਉਤਪੁੱਤਰ ਵਿਆਰੂ ਰੰਗੇ ਭੈ ਪ੍ਰਗਾ ਸਾਧ ਕੇ ਸੰਗ

ਜਿਸ ਧਨ ਕੋ ਚਾਰ ਕੁੰਡ ਰਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੁੰਡ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਵਜਰ ਕੀ ਸ਼ਰਣੀ ਅਣਗੋ ਭਾਵੀ ਰੋਗ ਨ ਜਾਏ ਰੋਗ ਮਟੇ ਹਰ ਅਵਗਤ ਲਾਏ ਸਰਨ ਧਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗੀ ਪ੍ਰਵਾਨ ਮਨ ਪ੍ਰਭੁ ਦੁਆਰ ਕੇ ਨਹਾਏ ਦਾ ਜਿਸ ਧਾਪ ਤੇ ਆਵੇ ਠਾਏ ਤਾ ਕੋ ਵਿਘਨ ਲਾ ਕੇ ਕੋਏ ਜਾ ਕਰ ਦਿਵਸੇ ਹਰ ਸੋਏ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭੋਗਣ ਸੇ ਪੂਰਨ ਆਸ ਭਗ ਪਾਇ ਆਤਮ ਬਰਕਾਰ ਤਿਸ ਕਰ ਜਾਇਬ ਸੇ ਅਵਨਾਸੇ ਕਹੁ ਨਾਨਕ ਕਾਟੀ ਅੰਫਾਸੇ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਵਾ ਗੁਣ ਮਿਟੇ ਪ੍ਰਭ ਸੇ ਵਿਆਪ ਤਿਆਗ ਸ਼ਣ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਣਗੋ ਪਾਵਣ ਛੂਟ ਨਹਾਰੇ ਸਿਮਰ ਸਾਸ ਵੇ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਪੰਚਦ ਨਾਨ ਖੁਲ ਪਾਏ ਸੰਘਣਾ ਚਾਲ ਤੇਰੇ ਧਣਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੁੰਬ ਬਰਬੰਤਾ ਇੰਤੇ ਕਹੋ ਤੂੰ ਕੌਣ ਸੁਨਾਥਾ ਰਾਜਨ ਮਾਇ ਵਿਸਤਾਰ ਇੰਤੇ ਕਹੋ ਕੌਣ ਛੁਟਕਾਰਾ ਸਰ ਸੀ ਰਥ ਦੁਆਰੇ ਝੂਠਾ ਡਾਮ ਝੂਠ ਪਾਸਾਰ ਜਿਣ ਦੀਏ ਤਿਸ ਬੁੱਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਸਤਾਨਾ ਗੁਰ ਕੀ ਮਤੂਲੇ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰ ਉਚੇਤ ਚਰਨ ਕਮਲ ਰਾ ਕੌਣ ਮਾਏ ਜਨਮ ਜਨਮ ਕੇ ਕਲਿਉ ਖਿਜਾਏ ਆਪ ਜਪੋ ਨਾਮ ਜਪਾਓ ਸੁਨਤ ਕੈਦ ਰੈਤ ਗਦ ਪਾਓ ਸਾਰ ਪੁੱਤ ਸਰ ਕੋਣ ਆਓ ਸਾ ਸੁਭਾਏ ਨਾਲ ਗੁਣ ਗਾਓ ਗੁਣ ਗਾਓ ਤ੍ਰਿਉਤਰ ਸਮੈਲ ਬਿਨ ਜਾਇ ਮੈ ਗਾਲੋ ਚੰਦਰ ਸੇ ਸੁਗਨਾ ਸਾਸ ਗ੍ਰਹਿ ਸਰ ਨਾਮ ਸੰਭਾਲ ਸਾੜ ਸਿਆਣ ਸਗਲੀ ਮਨ ਸਾਹ ਸੰਭਾਵੇ ਸਾਜ ਧਣ ਆਰ ਪੁੰਜੀ ਸੰਜ ਕਰੋ ਬਿਆਰੀਆਂ ਸੁਭਦਰ ਜੈ ਕਾਲ ਸਰਵਣ ਰੰਤਰ ਏਕੋ ਲੈ ਕਹੁ ਨਾਮ ਜਾ ਕੇ ਮਸਕ ਲੈ ਏਕੋ ਜਾਪ ਏਕੋ ਸਾਲਾ ਏਕ ਸਿਮਰ ਏ ਕੁੰਮਣ ਆਏ ਕਿਸਕੇ ਗੁਣ ਗਾਵਣ ਅੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰੋ ਪ੍ਰਭਾਵ ਵਿਸਤਾਰ ਏਕ ਰਾਤ ਪ੍ਰਾਸ ਗਏ ਮਾਨਤਨ ਇੰਤਰੀ ਪ੍ਰੋਰਾਤਾ ਗੁਰੂ ਪ੍ਰਸਾਦ ਨਾਨਕ ਜਾਤਾ ਸਲੋਕ ਫਿਰ ਫਿਰ ਪ੍ਰਵਿਆ ਪਰਿਆ ਤੋ ਸ਼ਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸਵਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਪ੍ਰਮੇ ਸਰਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਦਿਆ ਚਰਨ ਕਮਲ ਸੋ ਲਾਗੇ ਬੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋ ਧਾਰ ਨਾਨਕ ਮੰਗੇ ਨਾ ਪ੍ਰਸਾਰ ਪ੍ਰਭ ਕੀ ਦਿਸ਼ਮਾ ਸੁਖ ਅਰਸਭਾ ਬਿਰਲਾ ਕੋਏ ਜਿਣ ਜਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਬਰ ਭਰੇ ਪ੍ਰੇਮ ਰਸ ਰੰਗ ਜੇ ਚਾਓ ਸਾਧਗੇ ਸੰਗ ਭਰੇ ਸਨਾਨ ਸਭ ਤਿਆਗ ਅੰਤਰ ਪ੍ਰਗਾ ਸੰਦ ਨਿਵਲਾ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇਜ ਗੋਇਆ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਢ ਮੁਕਦਨ ਭਇਆ ਜਨਮ ਮਰਨ ਦੁਖ ਪਰੁ ਗਏ ਚੁਕਣੀ ਸਰਦਾ ਸਾਹਿਬ ਪੂਰੀ ਰਭ ਰਿਹਾ ਸਤਸੰਗ ਹਜੂਰੀ ਜਿਸ ਕਾ ਸਾਥ ਨਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਕਾਲ ਨਭਾ ਨੇ ਸੁੱਖ ਵਿਸਰੇ ਜੇ ਕੀ ਆ ਜਨ ਸੁੱਖ ਵਿਸਰੇ ਸਭ ਕਹਿੰਦੀ ਆ ਸੁੱਖ ਵਿਸਰੇ ਜੇ ਜੀਵਨ ਜੀ ਆ ਸੁੱਖ ਜਗਨ ਮੇਰਾ ਕੇ ਗੁਰ ਪ੍ਰਸਾਦ ਕਬਿਰਲਾ ਲੱਖ ਸੁੱਖ ਵਿਸਰੇ ਜੇ ਵਿਖਤੇ ਕਾਢਿਆ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬਜਾਇਆ ਪ੍ਰਭ ਆਪਣਾ ਨਾਮ ਤੋਂ ਤਿਆਇਆ ਸਾਜਨ ਸੰਤ ਗੁਰੂ ਏ ਕਾਮਿਆ ਅੰਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਇ ਤ੍ਰੇ ਸੰਸਾਰ ਬਿਨ ਭਗਤੀ ਤੁਹਾਨੂੰ ਸੀਸਾਰ ਸਰਵ ਕਲਿਆਣ ਸੁਗਨਿਤ ਨਾਮ ਬੂਟ ਜਾਤ ਪਾਇ ਵਿਸਰਾਮ ਸਗਲ ਦੁਗਾਉਦਨਾਸ ਨਾਮ ਨਾਮ ਜਪੋ ਗੁੰਦਾਸ ਉਪਜੀ ਪ੍ਰੀਤ ਬਨਮਰਾ ਚਾਉ ਮੰਤਨ ਅੰਤਰੇ ਸੁਹਾਵ ਨੇਤਰੋ ਵੇਗ ਦਰ ਸੁਖੋਏ ਮਨ ਮੁਖ ਸੇ ਸਾਹ ਸੰਤੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੂ ਪਾਵੇ ਸੰਗ ਏਕ ਬਸ ਜੇ ਕਰਮਿਆ ਗੁਰਪ੍ਰਸਾਦ ਨਾਮ ਜਪਲਿਆ ਤਾਂ ਕਿ ਮਾ ਕਹੀ ਨਾ ਜਾ ਨਾਨਕ ਰਿਹਾ ਸਭ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਸਦਾ ਕਿਰਪਾ।

ਪਹਿਲਾ ਮਨਹੀ ਤੇ ਹਮ ਨਿਰਗੁਣਿਆ ਨੀਚ ਅਜਾਨ ਨਾਨਕ ਤੂੰ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਠਾਕੁਰ ਪ੍ਰਾਤ ਪੁਰ ਕਰਨ ਕਰਤਾਰ ਭਗਤ ਜਨਾ ਕੀ ਪ੍ਰਣ ਉਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਇਲਾ ਮਨਹੀ ਤੇ ਹਮ ਨਿਰਗੁਣਿਆ ਨੀਚ ਅਜਾਨ ਨਾਨਕ ਤੂੰ ਮਨੀ ਸ਼ਰਨ ਭਗਵਾਨ ਪੁਰ ਭਗਵਾਨ ਸਰਬ ਬੈਕੁੰਡ ਮੁਕਤ ਮਾਇ ਗੁਣ ਕਰਕੇ ਗੁਣ ਗਾਇ ਅਨੁਕ ਰਾਜ ਭੋਗੜਿਆ ਹਰ ਕੇ ਨਾਮ ਕੁਇਕ ਦਾ ਮਨ ਪਾਏ ਭੋ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰਾ ਨੀਤ ਭਲੀ ਸੁਕਰਨੀ ਸੋਭਾ ਧਨਵਾਨ ਦੇਵ ਦੇ ਵਸੇ ਪੂਰਨ ਗੁਰਮਾਨ ਸਾ ਸੰਭਰਵ ਦੇਨ ਵਾਸ ਸਰ ਸੁਖ ਨਾਨਕ ਪ੍ਰਕਾਸ਼ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਫਿਰ ਜਾ ਪਸ਼ਪਤੀ ਜਵਾ ਕਰ ਕਿਸ਼ਨਾ ਦੁਸ਼ਟੇਤਾ ਪਾਪ ਹੁੰਦਾ ਕਹਿ ਤੇ ਹੋ ਤਾ ਜਬ ਧਾਰੀ ਆਪਣ ਸੁਣ ਸਮਾਤਾ ਬੈਰ ਬਿਰੋਕੇ ਸੰਕਮਾਦ ਜਬ ਇਸਕਾ ਵਰਣ ਚੇ ਨਾ ਜਾਪਤ ਤਬ ਵਰਖ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਆਰਪਿੰਤਾ ਮੋਹ ਕੰਕ ਦੋਤ ਪਰਮ ਆਪਣ ਕੇ ਲਿਆ ਵਰਤੀ ਜਾ ਨਾਨੀ ਕਰਨੇ ਹਾਰਨ ਦੂਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਅਨਮੁਤ ਕੋ ਕਿਸ ਕੋ ਗਣੀ ਜਾਵੇ ਕਿਰ ਗੁਣ ਪਾਰ ਤਬ ਨਰਖ ਸੁਰ ਕੋ ਗੁਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਅ ਤਬ ਸੁ ਸਖਤ ਕੋ ਬਿਠਾਏ ਜਬ ਆਪ ਆਪਣੀ ਜੋ ਧਰੇ ਤਾ ਕੌਣ ਕੌਣ ਕਦ ਡਰੇ ਆਪਣ ਚਲਦਾ ਕਰਨ ਯਾਰ ਨਾਨਕ ਠਾਕੁਰ ਗੁਣ ਪਾਰ ਬਣਾਸੀ ਸੁਖੇ ਆਪਣੇ ਆਸਨ ਦਾ ਜਨਮ ਮਰਨ ਕੋ ਕਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਇਆ ਤਬ ਜਮ ਕੀ ਤ੍ਰਾਸ ਕਹੋ ਕਿਸੋਇਆ ਜਾ ਪ੍ਰਭ ਕਤ ਗੋਚਰ ਪ੍ਰਵੇਖਾ ਤਬ ਚਿਤ੍ਰਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਕਾ ਦੇ ਤਬ ਕੌਣ ਚੁੜੇ ਗੁਣ ਬੰਧਨ ਵਾਦੇ ਆਪਣੇ ਆਪਾਂ ਵੀ ਚਰਜਾ ਨਾਨਕ ਆਪਣ ਉਪਾ ਵੀ ਵਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਨਿਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੇ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਲਗਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਰ ਤੈ ਕਿਸੇ ਭੂਖਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਹਿਣੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਧਵਾਏ ਜਾ ਸਰਬ ਕਲਾ ਪੇ ਪ੍ਰਵੀਨ ਤਾ ਵੇਗ ਦੇਵ ਕਾ ਕੋਚੀ ਨੇ ਜਬ ਆਪਣੇ ਆਪ ਜੈ ਆਪਣ ਊਜ ਆਪਣੇ ਆਪ ਨੀਰਾ ਤੈ ਕੌਣ ਖਾਕੁਣ ਕੁਣ ਕਹੀਏ ਚੇਰਾ ਬਿਸਮਰ ਨਾਨਕ ਆਪਣੀ ਗਾਜਾ ਨਵਾਗ ਜੈ ਚਲੈ ਛੇਦ ਭੇ ਸਮਾਵ ਅੰਕਸੇ ਵਿਆਪ ਤੁਮਾਇਆ ਆਪਸ ਕੋ ਆਪੇ ਆਦੇਸ ਤੈ ਕੁਣ ਕਾ ਨਾ ਹੀ ਪ੍ਰਵੈ ਜੈ ਕਹਿ ਕਹਿ ਭਗਵੰਤਾ ਤੈ ਕੌਣ ਚਿੰਤ ਸੁਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਗੁਣ ਸੁਣੇ ਹਰ ਬਹੁ ਬੇਨਤੁ ਤੇ ਉੱਚਾ ਨਾਨਕ ਆਪਸ ਕੋ ਆਪੇ ਭੂੰਚਾ ਜੈ ਪ੍ਰਚੂ ਪ੍ਰਪੰਚਾਕਾਰ ਤੈ ਕੁਣ ਮੈਂ ਕਿਨੂੰ ਵਿਸਤਾਰ ਪਾਪ ਹੁੰਦਾ ਭਈ ਕਾ ਕੋ ਨਰ ਕੋ ਸੁਰ ਗੁੰਜਾਵ ਤੇ ਆਲ ਜਾਲ ਮਾਇਆ ਜੁੰਜਾਲ ਹੁਮੇ ਮੋਹ ਭਰਮ ਪੈ ਪਾਰ ਦੂ ਸੋ ਮਨ ਪਾਣ ਉਪਰ ਕਰ ਕੇ ਵਕੇ ਆਣੇ ਆਪਣ ਕੇ ਲਿਆਉ ਕਰ ਦੇ ਕਹਿ ਖੇਲ ਸਮੁੱਚੇ ਤੋਂ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਬਸ ਹਰ ਸੰਤ ਪ੍ਰਤਾਪ ਦੋ ਭਾ ਕਹਿ ਪੈ ਤਣੀ ਉਨਕੀ ਸੋਭਾ ਨੂੰ ਬਣੇ ਆਪੇ ਕੋ ਤੇ ਕਰਨ ਜੋ ਜੈ ਆਪੇ ਰਸ ਭਗਨ ਰਜਾਗ ਜਿਸ ਭਾਵੇ ਤੁਸੀਂ ਆਪ ਨਾ ਲਾਵੇ ਜਿਸ ਭਾਵ ਤੁਸੀਂ ਫੇਰ ਖਿਲਾਵੇ ਬੇਸ਼ੁਮਾਰ ਥਾਕਣ ਤੇ ਤੋ ਲੈ ਜਿਉਂ ਬੁਲਾਓ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੀ ਠਾਕੁਰ ਆਪੇ ਵਰਤਨਹਾਰ ਨਾਨਕੀ ਕੋ ਬਸਰਿਆ ਦੂਜਾ ਕਹਿ ਦੁਸ਼ਟਾ ਰਸਪਤੀ ਆਪ ਕਿਤੇ ਆਪ ਸੁਣੇ ਆ ਰਿਹਾ ਪੇ ਕਾ ਵਿਸਾਰ ਜਾਤ ਇਸ ਭਾਵ ਤੇ ਰੁਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਆਪਣ ਸੁਸਾ ਜਗਤ ਪੁਰੋਏ ਜਾ ਕੋਪਰਾ ਜੁਆ ਬਜਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾ ਜਿਸ ਰੱਖੇ ਜਿਸ ਕੋਈ ਨਾ ਮਾਰੇ ਸੋਹਣੇ ਤਿਸ ਦੇਵਰ ਕੰਮ ਕੁਜਾਏ ਅਵਰੂ ਰੱਖ ਨਾਰਤੇ ਆਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਅੰਤਰ ਬਾਰ ਚਾਨੂ ਸਾਧ ਗੁਣੀ ਧਨ ਬੇਅੰਤ ਵਪਾਰ ਨਾਨਕ ਦਾਸ ਦਾ ਬ੍ਰਿਹਾਰ ਪੂਰਨ ਪੂਰੇ ਦਿਆ ਸਭ ਪੁਰਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੋ ਵਿਆਰ ਪ੍ਰਤਪਾਲੇ ਜਿਨ ਵਪਾਰ ਜੋ ਜੋਰ ਚ ਸੁਤ ਸਿਧਿਆ ਜਿਸ ਭਾਵ ਜੀ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣੇ ਜਨ ਲਾ ਕਰੇ ਕੇ ਨਾਇ ਤਿਸਕੀ ਆਸਨ ਵਿਥੀ ਆਏ ਸੇਵਕ ਕੋ ਸੇਵ ਆਪਣੇ ਆਏ ਕੁੰਭੁਜ ਪਰਮ ਬਦਵਾਏ ਸਥਿਰ ਪੁਰਾਣੇ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸੋਹਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਸ ਮਿਲ ਕਰੋ ਆਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਦੁੱਤ ਕਰੋ ਵਿਚਾਰ ਦੁੜ ਉਪਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਂਤਰਣ ਕਹਿ ਸੁਭਾਵ ਆਠ ਫਿਰ ਪਵੇ ਕੋਣੇ ਰਾਮ ਮਿਟੇ ਗਿਆਨ ਬਿਨ ਸਿੰਘ ਦੇ ਰਾ ਸੁਣ ਬਦੇ ਸਿਰ ਦੇ ਵਸਾਵ ਮਣ ਚਿਨਾਨ ਕੁਲ ਪਾਉ ਹਲਤ ਪਲਤ ਸੁਰੇ ਸੁਹਾ ਰਾਮ ਨਾਮ ਤਰੋੜਦਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਿਸ਼ੇ ਦੀ ਸਾਜ ਬਿਰਖਿਆ ਮੰਤਾ ਨਾਮ ਚ ਬੋਲੀ ਬੁਲਾਇਆ ਦੁੱਖ ਦਰਦ ਮੈਂ ਪਹੁੰਚੇ ਪੋ ਜਾਏ ਸੱਚ ਵਪਾਰ ਕੁਲ ਵਪਾਰ ਇਧਰ ਕਹਿ ਨਿਵੇ ਖਿਵ ਤੁਮਾਰੀ ਕਾਟੇ ਰਕਮ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸ ਤੇ ਜੂਰ ਕਾਂ ਕੁਜਾ ਰੱਖ ਨਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਫਿਰ ਆਕੇ ਤਿਸ ਨਾ ਹੀ ਦੁੱਖ ਨਾਮ ਜੋ ਮਨ ਹੋ ਸੋਖ ਚਿੰਤਾ ਜਾਏ ਮਿਟੇ ਅੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰੇ ਉਪਰ ਡਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਤਾਂ ਕੇ ਦਿਲ ਦਰਸ਼ਨ ਦੇਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਆਰੋ
ਧਨ ਸੇਵਾ ਸੇਵਕ ਪੁਰਾਣ ਤ੍ਰਿਜਾਮੀ ਪ੍ਰਭੁ ਵਰਦਾਨ ਜਿਸ ਮਨ ਸੋ ਨਿਹਾਲ ਤਾਂ ਕਿ ਨਿਕ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗਨਾਨ ਕਰਤਾ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗਤ ਫਲ ਬਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਏਕ ਸਕਟਮਾਇਣ ਕਰਮ ਨਾਨ ਦਿਸ਼ਟਾਇ ਨੌਣ ਤੁਮ ਪ੍ਰਭੂ ਕਾ ਨਾਮ ਦੇਹੀ ਮਹਿਸ ਕਵਿ ਸਰਾਮ ਸੁਨ ਸਮਾਨ ਤਹਿਨਾ ਕਹਿ ਨ ਜੈ ਜਗ ਸਮਾ ਤਿੰਨ ਦੇ ਕਹਿ ਸਿਆਪ ਦਿਖਾਏ ਨਾਨਕ ਤਿਜਨ ਸੋ ਦੇਵਾਏ ਸੁਵੰਤਰ ਸੁਭਾਰਣੰਤ ਕੜਕੜ ਵਿਆਹ ਪ੍ਰਿਆ ਭਗਵੰਤ ਤਰਨ ਮੈਂ ਆਕਾਸ਼ ਪਿਆ ਸਰਵਲੋਕ ਪੁਣ ਪ੍ਰਤਪਾਲ ਬਣਤਨ ਪਰ ਬਤਾਇ ਪਾਰਮ ਜੈਸੀ ਆਗਿਆ ਤੈਸਾ ਕਰਮ ਪੁਣ ਪਾਣੀ ਬੈਸਨ ਤਰਮਾਏ ਚਾਰ ਕੁੰਡ ਦੈ ਸਮਾਏ ਤਿਸ ਤੇ ਭਿੰਨੀ ਕੋਟਾ ਗੁਰੂ ਪ੍ਰਸਾਦ ਨਾਨਕ ਸੁਭਾ ਵੇਦ ਪ੍ਰਾਣ ਸਮਰਤ ਮੈਂ ਦੇਖ ਸਿਰ ਸੁਰ ਮੁਕਤ ਨਖਤਰ ਮੈਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਹੂੰ ਡੋਲੈ ਸਰਵ ਕਲਾ ਕਰਕੇ ਲੈ ਕੇ ਅਲਮੋਲ ਨਾ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾ ਕੇ ਜੋ ਧਾਰਿਓ ਸਵਾਮੀ ਉਤ ਬਹੁਤ ਗੁਰੂ ਪ੍ਰਸਾਦ ਪ੍ਰਭੂ ਕਾ ਨਾਸ ਨਾਨਕ ਤਿੰਨ ਮੈਂ ਵਿਸ਼ਵਾਸ ਸਮਝਣਾ ਕਾਪੇ ਕੰਸਾ ਬ੍ਰਹਮ ਸਮਝਣਾ ਕਿਰਦੇ ਸਭ ਧਰਮ ਸਮਝਣਾ ਸੁਣੇ ਸੁਭਾਸਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਿਹਾ ਸਤਿ ਭਜਨ ਸਾਧੂ ਸਭ ਕਹਿ ਜੋ ਜੋ ਹੋਏ ਸੋ ਸੁਖ ਮਾਨੇ ਕਰਨ ਕਰਾਵਣ ਹਾਰ ਪਾ ਜਾਣੇ ਅੰਤਰ ਬਸੇ ਬਾਹਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤਿ ਗਿਆ ਸਭ ਸਾਧ ਤਿਸ ਪ੍ਰਭ ਤੇ ਸਗਲ ਉਤਪਾਤ ਤਿਸ ਭਾਵ ਤੋਂ ਕਰੇ ਵਿਸਤਾਰ ਤਿਸ ਭਾਵ ਤਾਂ ਕੁਲਾ ਲਖਣ ਜਾਇ ਜਿਸ ਭਾਵ ਤਿਸ ਲੈ ਮਿਲਾਏ ਕੌਣ ਨਿਕਲ ਕੌਣ ਕਹੀਏ ਦੂਰ ਆ ਪਿਆ ਵਾ ਭਰਪੂਰ ਅੰਤਰ ਕੱਚ ਸਿਆਪ ਜਨਾਏ ਨਾਨਕ ਜਿਨਿਆ ਬਜਾਇ ਸਰ ਭੂਤਿਆ ਵਰਤਾਰਾ ਸਭ ਨੈਣਾ ਭੇਖ ਨਾਲਾ ਸਗਲ ਸਮੱਗਰੀ ਜਾ ਕਾ ਦਣਾ ਆਪਣ ਜਾ ਸਿਆ ਵੀ ਸੁਣਾ ਆਉਣ ਜਾਣੀ ਖੇਲ ਬਣਾਇਆ ਗਿਆ ਕਾਰੀ ਕੀ ਨੀਮ ਆਇਆ ਸਭ ਕੇ ਮਦ ਅਲਿਪਤੋ ਰਹਿ ਜੋ ਕੀ ਕਹਿਣਾ ਸੁਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਪਾਵੇ ਤਲੇ ਸਮਾਜ ਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਿਨੇ ਕਛ ਕਰੈ ਆਪ ਭਲਾ ਕਰ ਤੂੰ ਤਾਂ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰੋ ਤਦੋ ਜੀ ਪਾਏ ਤਿਸ ਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾ

ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੁੱਖ ਹੋਟਲ ਗੁਰੂ ਸੀ ਵੀ ਹੈ ਅਹਿੰਸਾ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨੰ ਦੁਖ ਹਰਨੰ